ਸਭ ਤੋਂ ਵੱਧ ਆਪਣਾ ਜਿਸ ਸਮੇਂ ਸਭ ਤੋਂ ਵੱਧ ਠੀਕ ਹੈ ਇੱਕ ਤਰ੍ਹਾਂ ਦੀ ਸਵਾਸ ਦੇ ਨਾਲ ਪਿੰਡੀ ਦੇ ਕਾਸਟ ਦੀ ਆ ਰਹਿਣਾ ਨਹੀਂ ਹੈ ਜਿਹੜਾ ਰਾਜ ਨਾਲ ਰਹਿਣੀ ਹੈ ਸਮਾਂ ਦਾ ਕਲ ਸੁਣਾਈ ਹੈ।

ਸੋ ਮਲਾ ਦੁਸਰੇ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ ਕੀ ਤੁਝ ਲਗਾ ਜਾਏ ਨਾਸ

ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾ

ਮਿਲਾ ਲਗਾ ਸੋ ਲਗਾ।

ਸਕੇ ਜੇ ਪਰ ਤੰਗੀ

जिसको नान जिसे

ਸਾਈਂ ਕਾ ਮਾਉਣੀ ਤੂੰ ਛੋਟੀ ਨਾ ਪਾਏ ਮਾਉਣੀ।

लकड़ी के पास

ਨਾਨਕ ਨੰਦ

Thank you.

Hare Krishna, Hare Krishna, Krishna Krishna, Hare Hare.

Priya ka bhagri ka bhagri

ਸਰਬ

I'm not going to be able to do that.

ਵਾਹਿਗੁਰੂ ਜੀ ਕੀ ਫਤਿਹ।

अंग संसायोना अष्टन जिम आप जी दे हजूरी बेचे लंगरा ली 11,100 रुपए।

ਗਿਆਨ ਬਖਸ਼ਣਾ। ਦਸ਼ਮੇਸ਼ ਸੀਟੀ ਤੇ ਜਗਦੀਪ ਸਿੰਘ ਜੀ ਸਮੂਹ ਪਰਿਵਾਰ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਚੌਰ ਸਾਹਿਬ ਰੁਮਾਲੋ ਸਾਹਿਬ ਅਤੇ ਕਮਰ ਕਸੇ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਅੰਗ ਸੰਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਜੋਰਾਵਰ ਟ੍ਰੈਂਡਿੰਗ ਕੰਪਨੀ ਵੱਲੋਂ 5,100 ਰੁਪਏ ਆਦਰ ਹੋਏ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਅੰਗ ਸੰਸਾਇਓ ਨਾ। ਨਵਨੀਤ ਬੇਦੀ ਜੀ 1,100 ਰੁਪਏ ਆਦਰ ਕਰਦੇ ਕਾਰਜ ਰਾਸ ਹੋਣ ਲਈ ਸਰਵਤੇਸ਼ਵਰ ਪ੍ਰੀਤ

ਵੀ ਚੜ੍ਹਦੀ ਕਲਾ ਬਖਸ਼ਣੀ ਵਿਆਹ ਦੇ ਪੰਜਾਬੇ ਸਾਲਗਰੇ ਦੇ ਖੁਸ਼ੀਆਂ ਵਜਾਓ ਕਨਵਲਪੁਰੀ ਗੁਰਪ੍ਰੀਤ ਕੌਰ ਜੀ ਦਿੱਲੀ ਤੋਂ 1000 ਰੁਪਏ ਆਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਗੁਰਪਿੰਦਰ ਸਿੰਘ ਮਿਲਨਪ੍ਰੀਤ ਕੌਰ ਕਾਕੀ ਹਰਜਾਪ ਕੌਰ ਜੀ ਲੰਗਰਾਂ ਲਈ ਬੇਅੰਤ ਮਾਇਆ ਆਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ 11ਵੀਂ ਸਾਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ

ਰਣਜੋਤ ਸਿੰਘ ਜੀ ਕਾਢਗਰ ਰਛਪਾਲ ਕੌਰ ਜੀ ਨਿਰਮਲੇ ਰਿਨ ਡੀ ਆਰ ਇੰਟਰਨੈਸ਼ਨਲ ਸਕੂਲ ਵਿੱਚ ਨਿਯੁਕਤੀ ਹੋਣ ਜਾਣ ਲਈ ਆਪ ਜੀ ਦੇ ਹਜ਼ੂਰੀ ਵਿੱਚ 1000 ਰੁਪਏ ਆਦਰ ਕਰਦੇ।

ਸਾਰੀ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਰ ਦਰਾਸ ਕਰਨੇ ਅੰਗ ਸੰਸਾਯੋ ਨਾ ਬਿਨਾ ਤਿਵਾਰੀ ਜੀ ਪੰਜ ਸਾਰ ਰੁਪਏ ਆਦਰ ਕਰਦੇ ਸਰਦਾਰ ਜਗਦੀਪ ਸਿੰਘ ਪਾਲ ਸਿੰਘ ਜੀ ਸਰਬੱਤ ਦੇ ਭਲੇ ਲਈ ਪੰਜ ਸਾਰ ਰੁਪਏ ਆਦਰ ਕਰਦੇ ਮਾਤਾ ਜਸਵੰਤ ਕੌਰ ਜੀ ਦੇਹ ਰੋਗਤਾ ਬਖਸ਼ਣੀ ਸਰਦਾਰ ਅਮਰਦੀਪ ਸਿੰਘ ਜੀ ਪੰਜ ਸਾਰ ਰੁਪਏ ਆਦਰ ਕਰਦੇ ਜਨਮ ਦਿਨ ਦੇ ਖੁਸ਼ੀਆਂ ਵਜਾਓ ਨਰਿੰਦਰ ਕੌਰ ਕੋਟ ਤੀਰਥ ਵਾਲੇ ਲੰਗਰਾਂ ਲਈ ਮਾਇਆ ਆਦਰ ਕਰਦੇ ਗੁਰਸੇਵਕ ਸਿੰਘ ਸੁਖਰਾਜ ਸਿੰਘ ਪੁੱਤਨ ਦੀ ਦਾਤ ਲਈ ਬਲਜੀਤ ਕੌਰ ਨਰਵਾਰ ਸਿੰਘ ਜਨਮ ਦਿਨ ਦੇ ਖੁਸ਼ੀਆਂ ਵਜਾਓ ਕਾਕੀ ਅਮਰੀਕ ਕੌਰ ਮਨਮੋਹਨ ਸਿੰਘ ਜੀ ਨੰਬਰਦਾਰ

ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਬਲਜੀਤ ਸਿੰਘ ਦੀ ਯਾਤਰਾ ਸਫਲੀ ਹੋਣ ਲਈ ਬੇਨਤੀ ਕਰਦੇ ਸਵਰਗਵਾਸੀ ਇੰਦਰਜੀਤ ਸਿੰਘ ਦੀ ਆਤਮਕ ਸ਼ਾਂਤੀ ਲਈ ਮਾਇਆ ਆਦਰ ਹੋਈ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਬਿਆਨ

ਗਾਜ ਗਜ ਕਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ।

ਸ਼ਬਦ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਦਰ ਗਏ ਖਾਲਸਾ ਦੀ ਸਾਵੇ ਬਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗੇ ਨਾਨਕਾ ਖਲਾਕੀ ਚਾਰ ਉਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਬਿਰਧ ਕੀ ਪੈਦਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀ ਵਾ ਮਾਤੂ ਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਫਤਹ ਚੌਂਕੀਆਂ ਚੰਡੇ ਬੁੰਗੇ ਜਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੋਲਾ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਤ ਵਿਵੇਕ ਰਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਟਲ ਦੀ ਸੰਤੋਖ ਸਰ ਦੀ ਵਿਵੇਕ ਸਰ ਦੀ ਰਾਮ ਸਰ ਦੀ ਕਾਲ ਸਰ ਦੀ ਤਰਨ ਤਾਰਨ ਦੀ ਤਾਪਿਆਣੀ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਦੀ ਪਾਤਾਲ

ਸਰਬੱਤ ਸਭੂ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਆ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਆਦਿ ਸੱਚ ਜੁਗਾਦਿ ਸੱਚ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ

ਬਖਸ਼ਿਸ਼ ਕੀਤਾ।

ਸਵਾਲ ਹੈ ਸੰਤ ਦੇ ਕੋਲ ਮਹਾਤਮਾ ਰਾਕਸ਼ਾਂ ਸ਼ਾਂਤੀ ਦੇਣ ਸੰਤ ਜਨਾਂ ਦੇ ਨਾਲ ਮਿਲ ਕਰਕੇ ਸੰਤ ਜਨਾਂ ਜਿਸ ਜੀਵਤ ਜਿਹੜਾ ਕਮਲ ਹੈ ਉਲਟੇ ਤੋਂ ਸਿੱਧਾ ਹੋ ਜਾਂਦਾ ਹੈ।
ਤੇ ਭਗਤ ਦੀ ਉਪਰੀ ਅੰਤਰੰਗ ਰਸ ਦੀ ਖੁਸ਼ਬੂ ਇਸ ਦੇ ਵਿੱਚੋਂ ਸੁਗੰਧੀ ਪ੍ਰਗਟ ਹੋਊ ਦੇ ਹੈ ਵਾਹਿਗੁਰੂ ਜੀ ਨੇੜੇ ਨਹੀਂ ਪਰ ਸੰਤ ਜਨਾਂ ਦੀ ਸੰਗਤ ਕਰਕੇ ਅਹਿਸਾਸ ਵਾਹਿਗੁਰੂ ਜੀ ਦੀ ਬੰਦਗੀ ਲਿਬਾਸ ਧਾਰਨ ਕਰਕੇ ਸਾਨੂੰ ਭਾਵੇਂ ਲੇਖਾ ਪਾਉਂਦੇ ਨੇ ਪ੍ਰਾਣੀ ਐਸੇ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਸੰਤ ਜਨਾਂ ਦੀ ਸੋਜ ਨੇ ਉਧਰ ਨਹਾਰ ਸੋਜ ਉਹ ਜੀ ਸੰਸਾਰ ਸਾਗਰ ਤੋਂ ਜਾਂਦੇ ਨੇ ਸੰਸਾਰ ਜਿਹੜੇ ਨਾਮ ਦੇ ਰਸਤੇ ਸੰਤ ਮਹਾਤਮਾ ਦੇ ਨਾਮ ਦੇ ਰਸਤੇ ਨਿੰਦਿਆ ਕਰਦੇ ਨੇ ਸੰਤ ਕੇ ਨਿੰਦਿਆ ਗਾਉਂਦੇ ਆ ਸੰਤ ਬਾਹਰ ਬਾਹਰ ਕਰਤਾਰ ਉਹ ਫਿਰ ਬਾਹਰ ਬਾਹਰ ਬੁੜ ਬੁੜ ਕੇ ਦੁਨੀਆ ਚ ਉੱਤੇ ਪੈਂਦੇ ਨੇ ਬਾਹਰ ਕੰਬੜੇ ਕੁੱਤੇ ਬਣ ਗਏ ਕਦੇ ਦਿੱਲੇ ਬਣ ਗਏ ਕਦੇ ਕੁੱਕਰ ਬਣ ਗਏ ਕਦੇ ਸੁੱਲੇ ਬਣ ਗਏ ਕਦੇ ਗਰਦਬ ਬਣ ਗਏ ਕਦੇ ਕਲਾਬ ਬਣ ਗਏ ਕਦੇ ਇਸ ਪ੍ਰਕਾਰ ਦੀਆਂ ਨਿਖੇਧ ਜੁਨੀਆ ਦੇ ਅੰਦਰ ਸਾਡੇ ਤਾਈ ਕਿਰਪਾ ਦੇ ਰੂਪੀ ਪਦਾਰਥ

ਮਾਇਆ ਦੀਆਂ ਬੇੜੀਆਂ ਪਈਆਂ ਹੋਈਆਂ ਨੇ।

0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਸੰਸਾਰ ਸਾਗਰ
0: ਹੇ ਭਾਈ ਦੇਖ ਲੈਣਾ ਕਰੋ, ਇਹ ਜਿਹੜਾ ਸੰਸਾਰ ਹੈ ਨਾ, ਇਹ ਭਵ ਜਲ ਸਾਗਰ, ਭਵ ਕਹੀਏ ਜਨਮ ਜਨਮ ਮਰਨ ਦੇਣ ਵਾਲਾ ਜੋ ਸੰਸਾਰ ਹੈ, ਡਰ ਰੂਪੀ ਜਲ ਦੇ ਨਾਲ ਜੋ ਭਰਿਆ ਹੋਇਆ ਹੈ, ਬੂਡਤ ਜੀਵ ਸਾਰੇ ਇਸ ਭਵ ਜਲ ਸੰਸਾਰ ਦੇ ਅੰਦਰ ਡੁੱਬਦੇ ਜਾ ਰਹੇ ਹਨ।
1: ਹਰ ਸਿਮਰ ਰਤਨਾਗਰ
0: ਮਹਾਰਾਜ ਫਿਰ ਕੋਈ ਧਰਦਾ

0: ਹੇ ਹਰੀ ਪਰਮੇਸ਼ਰ ਜੀ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਵਰਤਾਉਣ ਵਾਲਾ, ਠੰਡ ਪਾਉਣ ਵਾਲਾ ਸੀਤਲ ਹੈ। ਇਸੇ ਪ੍ਰਕਾਰ
1: ਹਰ ਨਾਮ ਤੇਰਾ
0: ਮਹਾਰਾਜ, ਸਾਡੇ ਹਿਰਦੇ ਨੂੰ ਕਦੇ ਕਾਮ ਦੀ ਅਗਨੀ ਸਾੜ ਦਈਏ, ਕਦੇ ਤ੍ਰਿਸ਼ਨਾ ਦੀ ਅਗਨੀ ਸਾੜ ਦਈਏ, ਕਦੇ ਈਰਖਾ ਦੀ ਅੱਗ ਸਾੜ ਦਈਏ, ਇਸ ਤਪਸ਼ ਤੋਂ, ਇਸ ਅੱਗ ਤੋਂ ਕਿਵੇਂ ਬਚੇ ਰਹੀਏ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਫਿਰ ਤੇਰਾ ਦਾ ਦੂਸਰਾ ਅਰਥ ਬਣੇਗਾ ਤੇ ਸਦਾ। ਹੇ ਭਾਈ, ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਉਹ ਸੀਤਲ ਠੰਡਾ ਠਾਰ ਹੈ। ਚੰਦਨ ਚਾਂਦਨ ਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣੇ ਦੇ ਨਾਲ ਮਨ ਦੇ ਵਿੱਚੋਂ ਵਿਕਾਰਾਂ ਦੀ ਅਗਨੀ ਸ਼ਾਂਤ ਹੋ ਜਾਂਦੀ ਹੈ, ਤੇ ਮਨ ਸ਼ਾਂਤੀ ਸੁੱਖ ਨੂੰ ਪ੍ਰਾਪਤ ਕਰਕੇ ਠੰਡਾ ਠਾਰ ਹੁੰਦਾ ਹੈ ਜੀਓ।
1: ਪੂਰਨੋ ਠਾਕੁਰ ਪ੍ਰਭ ਮੇਰਾ,
0: ਭਾਈ ਮੇਰੇ ਠਾਕੁਰ ਜੀ, ਮੇਰੇ ਮਾਲਕ ਜੀ, ਮੇਰੇ ਵਾਹਿਗੁਰੂ ਜੀ, ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਪ੍ਰਤ ਪਾਲਣਾ ਕਰਨ ਵਾਲੇ ਤੇ ਨਾਸ਼ ਕਰਨ ਵਾਲੇ ਸਰਬ ਕਲਾ ਸਮਰੱਥ ਨੇ ਨਾ, ਉਹ ਮੇਰੇ ਪ੍ਰਭੂ ਪਰਮੇਸ਼ਰ ਜੀ ਪੂਰਨੋ, ਜ਼ਰੇ ਜ਼ਰੇ ਦੇ ਅੰਦਰ ਪਰਿਪੂਰਨ ਹੋ ਰਹੇ ਨੇ, ਵਿਆਪਕ ਸਰੂਪ ਹੋ ਰਹੇ ਨੇ, ਰਮਣ ਕਰ ਰਹੇ ਹਨ ਸਰਬਤ ਸਤ

0: ਵਿਪਦਾ ਨੂੰ ਨਿਵਾਰਨ ਵਾਲੇ ਤੇ ਸਾਰੇ ਜੀਵਾਂ ਦੇ ਤਾਈ ਭਵ ਜਲ ਸੰਸਾਰ ਸਾਗਰ ਤੋਂ ਤਾਰਨ ਵਾਲੇ ਪਰਮੇਸ਼ਰ ਜੀਓ
1: ਹਰਿ ਕਿਰਪਾ ਨਿਧ ਪਤਿਤ ਉਧਾਰਨ
0: ਹੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕਿਰਪਾ ਦੀ ਨਿਧੀ ਹੋ ਕਿਰਪਾ ਦੀ ਖਾਣ ਹੋ ਕਿਰਪਾ ਦੇ ਖਜ਼ਾਨੇ ਹੋ ਕਿਰਪਾ ਦੇ ਸਾਗਰ ਹੋ ਮਹਾਰਾਜ ਆਪ ਜੀ ਕਿਰਪਾ ਕਰਕੇ ਪਤਿਤ ਉਧਾਰਨ ਜਿਹੜੇ ਵੱਡੇ ਵੱਡੇ ਪਾਪੀ ਨੇ ਨਾ ਉਹਨਾਂ ਦਾ ਵੀ ਉਧਾਰ ਕਰ ਦੇਣ ਵਾਲੇ ਹੋ ਮਹਾਰਾਜ ਬੇਅੰਤ ਪਤਤਾ ਨੂੰ ਆਪ ਜੀ ਨੇ ਉਧਾਰਿਆ ਹੈ ਕਿੰਨੀ ਕੁ ਗਿਣਤੀ ਕਰਕੇ ਵਖਿਆਨ ਕਰਨਾ ਕਰੀਏ ਆਪ ਜੀਆਂ ਦਾ ਤੇ ਬਿਰਦ ਹੀ ਪਤਤ ਪਾਵਨ ਹੈ ਪਾਪੀਆਂ ਨੂੰ ਪਵਿੱਤਰ ਕਰਨਾ ਹੀ ਆਪ ਜੀ ਦਾ ਪ੍ਰਣ ਹੈ ਆਪ ਜੀ ਦਾ ਧਰਮ ਹੈ ਆਪ ਜੀ ਦਾ ਨੇਮ ਹੈ ਮਹਾਰਾਜ ਪਾਪੀਆਂ ਨੂੰ ਤਾਰਨ ਵਾਲੇ ਹੋ ਤੇ ਕਿਰਪਾ ਦੇ ਨਿਧੀ ਰੂਪ ਖਜ਼ਾਨਾ ਰੂਪ ਹੋ ਜੀਓ
1: ਜਨਮ ਦੁਖ ਕਰ ਪਾਇਓ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਰੋੜਾਂ ਹੀ ਜਨਮਾਂ ਦੇ ਵਿੱਚ ਦੁਖ ਕਰ ਪਾਇਓ ਅਸਾਂ ਨੇ ਦੁੱਖ ਹੀ ਦੁੱਖ ਪਾਉਣਾ ਕੀਤੇ ਨੇ ਜੀ ਕਿਵੇਂ ਪਾਏ ਨੇ ਕਰ ਪਾਇਓ ਜਿਹੜੇ ਮੰਦ ਕਰਮ ਕੀਤੇ ਨਾ ਉਹਨਾਂ ਮੰਦ ਕਰਮਾਂ ਦਾ ਫਲ ਦੁੱਖ ਹੀ ਦੁੱਖ ਪਾਇਆ ਜੀ ਕਿੰਨੀ ਕੁ ਵਾਰ ਪਾਇਆ ਕੋਟ ਜਨਮ ਕਰੋੜਾਂ ਕਰੋੜਾਂ ਜਨਮਾਂ ਦੇ ਵਿੱਚ ਦੁੱਖ ਹੀ ਪ੍ਰਾਪਤ ਕੀਤਾ ਹੈ 84 ਲੱਖ ਜੂਨੀਆਂ ਦੇ ਗੇੜੇ ਨੂੰ ਭੋਗਿਆ ਫਿਰ ਮਨੁੱਖਾ ਦੇਹੀ ਪ੍ਰਾਪਤ ਹੋਈ ਫਿਰ ਮਨੁੱਖਾ ਦੇਹੀ ਦੇ ਵਿੱਚ ਸਿਮਰਨ ਭਜਨ ਨਾ ਕੀਤਾ ਫਿਰ 84 ਲੱਖ ਦੇ ਗੇੜੇ ਵਿੱਚ ਚਲੇ ਗਏ ਫਿਰ 84 ਲੱਖ ਜੂਨੀਆਂ ਨੂੰ ਭੋਗ ਕਰਕੇ ਮਨੁੱਖਾ ਦੇਹੀ ਪ੍ਰਾਪਤ ਹੋਈ ਫਿਰ ਬੰਦਗੀ ਨਾ ਕੀਤੀ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਸੌਖਾ ਸਮਝਣ ਵਾਲੇ ਇਵੇਂ ਸੌਖਾ ਸਮਝਣ ਵਾਸਤੇ ਇਵੇਂ ਜਾਣ ਲਈਏ ਜਿਵੇਂ ਕੋਈ ਮਨੁੱਖ ਪੌੜੀ ਦੇ ਅਖੀਰਲੇ ਡੰਡੇ ਦੇ ਉੱਪਰ ਖੜਾ ਹੋਵੇ ਉੱਪਰੋਂ ਪੈਰ ਖਿਸਕ ਜਾਵੇ ਤਿਲਕ ਜਾਵੇ ਥੱਲੇ ਆਣ ਡਿੱਗੇਗਾ ਨਾ ਤੇ ਜੇ ਮਕਾਨ 'ਤੇ ਚੜ੍ਹਨਾ ਹੈ ਛੱਤ 'ਤੇ ਚੜ੍ਹਨਾ ਇਮਾਰਤ 'ਤੇ ਚੜ੍ਹਨਾ ਹੈ ਫਿਰ ਗਿਣਤੀ 1 ਤੋਂ ਸ਼ੁਰੂ ਹੋ ਜਾਵੇਗੀ ਪਹਿਲੇ ਡੰਡੇ ਤੋਂ ਚੜ੍ਹਨਾ ਪਵੇਗਾ ਇਸੇ ਪ੍ਰਕਾਰ ਇਹ ਜਿਹੜਾ ਮਨੁੱਖ ਹੈ ਨਾ ਇਵੇਂ ਕਹੀਏ ਜਿਹੜੀਆਂ ਕੁੱਲ 84 ਲੱਖ ਜੂਨੀਆਂ ਨੇ ਉਹਨਾਂ ਦੇ ਵਿੱਚੋਂ 83,99,999 ਜੂਨੀਆਂ ਭੋਗ ਚੁੱਕੇ ਹੈ ਹੁਣ 84 ਲੱਖ ਜੂਨੀਆਂ ਦੀ ਆਖਰੀ ਜੂਨੀ ਹੈ ਇਹ ਮਾਨਸ ਦੇਹੀ ਇਸ 84 ਲੱਖ ਡੰਡਿਆਂ ਵਾਲੀ ਪੌੜੀ ਦੇ ਸਿਖਰਲੇ ਡੰਡੇ ਤੇ ਉੱਪਰਲੇ ਸਿਰੇ ਤੇ ਇਸ ਦਾ ਪੈਰ ਹੈ ਜੇ ਇੱਥੋਂ ਹੁਣ ਪੈਰ ਖਿਸਕ ਗਿਆ ਨਾ ਫਿਰ ਥੱਲੇ ਆਣ ਡਿੱਗੇਗਾ ਤੇ ਗਿਣਤੀ ਫਿਰ 1 ਤੋਂ ਸ਼ੁਰੂ ਹੋ ਜਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਕਿੰਨੀ ਕਿੰਨੀ ਵਾਰ 84 ਲੱਖ ਜੂਨੀਆਂ ਦੇ ਗੇੜੇ ਕੱਟੇ ਕੋਟ ਜਨਮ ਦੁੱਖ ਕਰ ਪਾਇਓ ਇਸ ਪ੍ਰਕਾਰ ਪਾਪ ਕਰਮਾਂ ਨੂੰ ਕਰਨੇ ਕਰਕੇ ਕਰੋੜਾਂ ਜਨਮਾਂ ਦੇ ਅੰਦਰ ਦੁੱਖ ਹੀ ਦੁੱਖ ਪਾਉਣਾ ਕੀਤੇ ਹਨ ਜੀਓ
1: ਨਾਨਕ ਗੁਰ ਨਾਮ ਦ੍ਰਿੜਾਇਓ
0: ਮਹਾਰਾਜ ਇਹ ਤੇ ਫਿਰ ਵੱਡਾ ਭਾਰੀ ਦੁੱਖ ਹੈ ਨਾ ਐਸੀ ਗਲਤੀ ਹੋ ਜਾਣੀ ਗੁਨਾਹ ਹੋ ਜਾਣਾ ਕਿ ਬੰਦਗੀ ਤੋਂ ਹੀਣੇ ਰਹਿ ਜਾਣਾ ਤੇ ਫਿਰ ਗਿਣਤੀ 1 ਤੋਂ ਸ਼ੁਰੂ ਹੋ ਜਾਣੀ ਫਿਰ 84 ਲੱਖ ਜੂਨੀਆਂ ਵਿੱਚ ਚਲੇ ਜਾਣਾ ਫਿਰ ਸੂਕਰ ਕੂਕਰ ਗਰਦਬ ਸਰਪ ਕਾਕਹਿ ਬਣਦੇ ਰਹਿਣਾ ਫਿਰ ਤ੍ਰਿਗ

0: ਪਾਤਾਲ ਲੋਕ ਦੇ ਜਾ ਕਰਕੇ ਨਾਗ ਬਣਦੇ ਰਹਿਣਾ, ਫਿਰ ਸਮੁੰਦਰ ਦੇ ਪਾਣੀ ਦੇ ਵਿੱਚ, ਖਾਰੇ ਪਾਣੀ ਦੇ ਵਿੱਚ 84 ਲੱਖ ਜੂਨੀਆਂ ਨੂੰ ਭੋਗਦੇ ਰਹਿਣਾ। ਮਹਾਰਾਜ, ਇਹ ਤੇ ਬੜਾ ਵੱਡਾ ਦੁੱਖ ਹੈ, ਕਿਰਪਾ ਕਰਕੇ ਦੱਸੋ ਇਸ ਦੁੱਖ ਤੋਂ ਬਚ ਕੇ ਸੁਖੀ ਕਿਵੇਂ। ਹਜ਼ੂਰ ਫਰਮਾਉਂਦੇ ਨੇ, ਭਾਈ ਸੁਖੀ ਨਾਨਾਣੀ ਹੁੰਦੇ ਨੇ ਜਿਨ੍ਹਾਂ ਨੂੰ ਗੋਰੇ ਰਾਰੀ ਨੂੰ ਸਿਹਾਰੀ ਹੈ, ਗੁਰੂ ਜੀ ਨੇ ਅੰਮ੍ਰਿਤ ਨਾਮ ਦ੍ਰਿੜ ਕਰਵਾ ਦੇਣਾ ਕੀਤਾ, ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਕਿੰਨੀ ਕਿਰਪਾ ਹੋ ਗਈ ਨਾ, ਤੇ ਸਤਿਗੁਰੂ ਜੀ ਕਿਰਪਾ ਕਰਕੇ ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਿਨ੍ਹਾਂ ਨੂੰ ਸਤਿਗੁਰੂ ਜੀ ਅੰਮ੍ਰਿਤ ਨਾਮ ਦ੍ਰਿੜ ਕਰਵਾ ਦਿੰਦੇ ਨੇ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ, ਤੇ ਸੁਖ ਸਰੂਪ ਪਰਮੇਸ਼ਰ ਜੀ ਉਹਨਾਂ ਦੇ ਹਿਰਦੇ ਘਰ ਦੇ ਅੰਦਰ ਆ ਜਾਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਪੂਰਿਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਦ੍ਰਿੜ ਕਰਵਾ ਦਿੱਤਾ ਨਾ, ਉਹੀ ਉਹ ਇਹਨਾਂ 84 ਲੱਖ ਜੂਨੀਆਂ ਦੇ ਗੇੜਿਆਂ ਤੋਂ ਬਚਦੇ ਨੇ, ਕਰੋੜਾਂ ਕਰੋੜਾਂ ਜਨਮਾਂ ਦੇ ਦੁੱਖਾਂ ਨੂੰ ਭੋਗਣ ਤੋਂ ਉਹ ਬਚਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਨਾਮ ਦ੍ਰਿੜ ਕਰਵਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਜਦੋਂ ਤੱਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਖਾਲਸਾ ਪੰਥ ਪ੍ਰਗਟ ਨਹੀਂ ਸੀ ਕੀਤਾ ਤੇ ਆਪ ਜੀਆਂ ਦਾ ਨਾਮ ਸ੍ਰੀ ਗੋਬਿੰਦ ਰਾਏ ਸੀ, ਉਦੋਂ ਤੱਕ ਗੁਰੂ ਘਰ ਦੀ ਮਰਿਆਦਾ ਰਹੀ ਹੈ। ਸਤਿਗੁਰੂ ਜੀ ਜਲ ਦੇ ਵਿੱਚ ਅੰਗੂਠਾ ਸੁਹਾ ਦਿਆ ਕਰਦੇ ਸਨ, ਗੁਰਸਿੱਖਾਂ ਦੇ ਤਾਈਂ ਉਹ ਜਲ ਛਕਾਇਆ ਕਰਦੇ ਸਨ, ਉਸ ਨੂੰ ਕਿਹਾ ਜਾਂਦਾ ਸੀ ਚਰਨ ਪਾਹੁਲ। ਸਤਿਗੁਰੂ ਜੀ ਚਰਨ ਪਾਹੁਲ ਦੇ ਕਰਕੇ ਸਿੱਖ ਬਣਾਇਆ ਕਰਦੇ ਤੇ ਸਾਧ ਸੰਗਤ ਜੀ ਮੂਲ ਮੰਤਰ ਤੇ ਗੁਰਮੰਤਰ ਦ੍ਰਿੜ ਕਰਵਾਇਆ ਕਰਦੇ ਸਨ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਦੀਰਘ ਵਿਚਾਰ ਕਰਨਾ ਕੀਤੀ। 10 ਜਾਮਿਆਂ ਤੋਂ ਉਪਰੰਤ ਗੁਰਤਾ ਗੱਦੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਅਰਪਣ ਕਰ ਦੇਣੀ ਹੈ, ਫਿਰ ਸ਼ਖਸ਼ੀ ਗੁਰਿਆਈ ਅੱਗੇ ਨਹੀਂ ਚੱਲੇਗੀ। ਇਸ ਕਰਕੇ ਚਰਨ ਪਾਹੁਲ ਦੇਣ ਦੀ ਜਿਹੜੀ ਮਰਿਆਦਾ, ਸਤਿਗੁਰੂ ਜੀ ਨੇ ਕਿਰਪਾ ਕਰਕੇ ਤੇ ਇਸ ਨੂੰ ਖੰਡੇ ਦੀ ਪਾਹੁਲ ਦੇ ਵਿੱਚ ਬਦਲ ਦਿੱਤਾ ਤੇ ਮਰਿਆਦਾ ਬਣਾ ਦਿੱਤੀ। ਅੱਜ ਤੋਂ ਅੱਗੇ 5 ਪਿਆਰੇ ਚਰਨ ਪਾਹੁਲ ਦੀ ਜਗ੍ਹਾ ਤੇ ਖੰਡੇ ਦੀ ਪਾਹੁਲ ਦਿਆ ਕਰਨਗੇ। ਇਹ ਖੰਡੇ ਦੀ ਪਾਹੁਲ ਖੰਡੇ ਦਾ ਅੰਮ੍ਰਿਤ ਛਕਾ ਕਰਕੇ ਸਿੱਖ ਬਣਾਇਆ ਕਰਨਗੇ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸਿੱਖ ਪੰਚਨ ਮਹਿ ਮੇਰੋ ਵਾਸਾ, 5 ਸਿੱਖਾਂ ਦੇ ਅੰਦਰ ਆਪ ਵਸ ਕਰਕੇ ਅਸੀਂ ਪ੍ਰਾਣੀਆਂ ਤੇ ਤਾਈ ਅੰਮ੍ਰਿਤ ਛਕਾਵਾਂਗੇ ਤੇ 5 ਪਿਆਰਿਆਂ ਦੇ ਅੰਦਰ ਆਪ ਵਸ ਕਰਕੇ ਹੀ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਵਾਇਆ ਕਰਾਂਗੇ। ਸਾਧ ਸੰਗਤ ਜੀ, ਇਹ ਗੁਰੂ ਘਰ ਦੀ ਮਰਿਆਦਾ ਹੈ। 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਤੇ ਗੁਰੂ ਰੂਪ ਹੋ ਕਰਕੇ 5 ਪਿਆਰੇ ਅੰਮ੍ਰਿਤ ਨਾਮ ਦ੍ਰਿੜ ਕਰਾਉਂਦੇ ਨੇ, ਜਿਨ੍ਹਾਂ ਦੇ ਤਾਈਂ 5 ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਨਾਮ ਦੀ ਦ੍ਰਿੜਤਾ ਕਰਵਾ ਦਿੰਦੇ ਨੇ, ਭਾਈ ਉਹ ਕਰੋੜਾਂ ਜਨਮਾਂ ਦੇ ਬੇਅੰਤ ਬੇਅੰਤ ਦੁੱਖਾਂ ਤੋਂ ਬਚ ਜਾਂਦੇ ਨੇ। ਸੁੱਖ ਸਰੂਪ ਪਰਮੇਸ਼ਰ ਜੀ ਦਾ ਹਿਰਦੇ ਦੇ ਅੰਦਰ ਨਿਵਾਸ ਹੁੰਦਾ ਹੈ ਜੀਓ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਸੰਗਤਾਂ ਦੀ ਬੇਨਤੀ ਹੈ, ਸਵਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਦੇਖਿਆ ਜਾਂਦਾ ਹੈ, ਜਿਸ ਦੇ ਕੋਲ ਬਹੁਤ ਸਾਰਾ ਧਨ ਆ ਜਾਵੇ ਨਾ, ਕਿਹਾ ਜਾਂਦਾ ਬੜੇ ਵੱਡੇ ਭਾਗਾਂ ਵਾਲਾ ਹੈ, ਇਸ ਨੂੰ ਧਨ ਦੇ ਸੁੱਖ ਪ੍ਰਾਪਤ ਹੋਏ ਨੇ। ਜੇ ਕਿਸੇ ਦੇ ਘਰ ਪੁੱਤਰ ਪੈਦਾ ਹੋ ਜਾਵੇ, ਕਹਿ ਦਿੱਤਾ ਜਾਂਦਾ ਵੱਡਿਆ ਭਾਗਾਂ ਵਾਲਾ ਹੈ, ਇਸ ਨੂੰ ਪੁੱਤਰ ਰਤਨ ਦੀ ਪ੍ਰਾਪਤੀ ਹੋਈ ਹੈ, ਸੰਤਾਨ ਦੀ ਪ੍ਰਾਪਤੀ ਹੋਈ ਹੈ। ਜੇ ਕਿਸੇ ਦੀ ਔਲਾਦ ਆਗਿਆਕਾਰੀ ਹੋਵੇ ਨਾ, ਦੁਨੀਆਂ ਵਿੱਚ ਕਿਹਾ ਜਾਂਦਾ ਲੋਕਾਂ ਦੇ ਪੁੱਤ ਨਿਖੱਟੂ ਤੁਰੇ ਫਿਰਦੇ ਨੇ, ਇਹ ਵੱਡਿਆਂ ਭਾਗਾਂ ਵਾਲਾ ਹੈ, ਇਸ ਦਾ ਪੁੱਤਰ ਆਗਿਆਕਾਰੀ ਹੈ। ਘਰ ਦੇ ਵਿੱਚ ਨੂੰਹ ਚੰਗੇ ਸੰਸਕਾਰਾਂ ਵਾਲੀ ਆ ਜਾਵੇ ਨਾ ਤੇ ਕਿਹਾ ਜਾਂਦਾ ਇਹ ਬੀਬੀ ਵੱਡਿਆਂ ਭਾਗਾਂ ਵਾਲੀ ਹੈ, ਜਿਸ ਨੂੰਹ ਚੰਗੇ ਸੰਸਕਾਰਾਂ ਵਾਲੀ ਮਿਲੀ ਹੈ। ਮਹਾਰਾਜ, ਇਸੇ ਪ੍ਰਕਾਰ ਕਿਸੇ ਦਾ ਘਰ ਮਕਾਨ ਕੋਠੀ ਬੰਗਲਾ ਚੰਗਾ ਬਣ ਜਾਵੇ, ਕਿਹਾ ਜਾਂਦਾ ਵੱਡਿਆਂ ਭਾਗਾਂ ਵਾਲਾ ਹੈ, ਇਹਨੂੰ ਇੰਨੇ ਪਦਾਰਥਾਂ ਦੀ ਦਾਤ ਮਿਲੀ ਹੈ, ਇਸ ਨੂੰ ਕੋਠੀ ਮਿਲ ਗਈ, ਬੰਗਲਾ ਮਿਲ ਗਿਆ, ਇਹ ਵੱਡਿਆਂ ਭਾਗਾਂ ਵਾਲਾ ਹੈ। ਦੁਨੀਆਂ ਦੇ ਅੰਦਰ ਤੇ ਮਹਾਰਾਜ ਜੀ ਦੁਨਿਆਵੀ ਦਾਤਾਂ ਪ੍ਰਾਪਤ ਕਰਨ ਵਾਲੇ ਨੂੰ ਵੱਡਿਆਂ ਭਾਗਾਂ ਵਾਲਾ ਕਿਹਾ ਜਾਂਦਾ, ਕਿਰਪਾ ਕਰਕੇ ਆਪ ਦੱਸੋ ਸੱਚਮੁੱਚ ਹੀ ਪੁੱਤਰ ਪ੍ਰਾਪਤ ਕਰਨ ਵਾਲਾ ਵੱਡਿਆਂ ਭਾਗਾਂ ਵਾਲਾ ਹੁੰਦਾ, ਜਾਂ ਫਿਰ ਧਨ ਦਾ ਸੁੱਖ ਮਾਨਣ ਵਾਲਾ ਸਭ ਤੋਂ ਵੱਡਿਆਂ ਭਾਗਾਂ ਵਾਲਾ ਹੁੰਦਾ, ਜਾਂ ਫਿਰ ਨੇਕ ਸੰਤਾਨ ਵਾਲਾ ਵੱਡਿਆਂ ਭਾਗਾਂ ਵਾਲਾ ਹੁੰਦਾ, ਜਾਂ ਫਿਰ ਕੋਠੀ ਬੰਗਲਾ ਚੰਗਾ ਬਣ ਜਾਵੇ ਤੇ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ। ਮਹਾਰਾਜ, ਸਾਰਿਆਂ 'ਚੋਂ ਵੱਡਿਆਂ ਭਾਗਾਂ ਵਾਲਾ ਕੌਣ ਹੁੰਦਾ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਉਹ ਪ੍ਰੀਤ ਚਰਨ ਸੰਗ ਲਾਗੀ।
0: ਭਾਈ, ਸਾਰਿਆਂ ਦੇ ਨਾਲੋਂ ਵੱਡਿਆਂ ਭਾਗਾਂ ਵਾਲਾ ਉਹ ਹੈ, ਤੇ ਇੰਨੇ ਜ਼ਿਆਦਾ ਵੱਡਿਆਂ ਭਾਗਾਂ ਵਾਲਾ ਹੈ ਕਿ ਉਸ ਨੂੰ ਕਹਿਣਾ ਬਣਦਾ ਧੰਨ।

ਹੈ ਉਹ ਜੀਵ, ਧਨ ਹੈ ਉਹ ਗੁਰਸਿੱਖ, ਧਨ ਹੈ ਉਹ ਜਗਿਆਸੂ, ਪ੍ਰੀਤ ਚਰਨ ਸੰਗ ਲਾਗੀ। ਜਿਸ ਦੇ ਮਨ ਦੀ ਪ੍ਰੀਤੀ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਮ ਰੂਪੀ ਚਰਨਾਂ ਦੇ ਨਾਲ ਲੱਗ ਗਈ ਏ। ਚਿੱਤ ਚਰਨ ਨਾਮ, ਜੋ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਰੱਖਦਾ ਨਾ, ਸਾਰਿਆਂ ਦੇ ਨਾਲੋਂ ਵੱਡਿਆਂ ਭਾਗਾਂ ਵਾਲਾ ਉਹ ਹੈ, ਇੰਨੇ ਵੱਡਿਆਂ ਭਾਗਾਂ ਵਾਲਾ ਹੈ ਕਿ ਉਸ ਨੂੰ ਧੰਨ ਧੰਨ

0: ਦੇਵਤਿਆਂ ਦੇ ਮੰਤਰਾਂ ਦਾ ਜਪ ਕਰਦੇ ਨੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੇ। ਬੇਅੰਤ ਐਸੇ ਭੇਖਧਾਰੀ ਮਹਾਤਮਾ ਦੇਖੇ ਜਾਂਦੇ ਨੇ ਜਿਹੜੇ ਤਪ ਕਰਦੇ ਨੇ। ਕੋਈ ਪੰਜ ਧੂਣੀਆਂ ਤਪਾ ਕਰਕੇ ਵਿੱਚ ਬੈਠ ਕੇ ਤਪ ਕਰਦਾ ਹੈ, ਕੋਈ ਇੱਕ ਪੈਰ 'ਤੇ ਖੜਾ ਹੋ ਕੇ ਤਪ ਕਰਦਾ ਹੈ, ਕੋਈ ਇੱਕ ਤਪ ਕਿਹਾ ਜਾਂਦਾ ਉੱਪਰ ਨੂੰ ਬਾਂਹ ਖੜੀ ਕਰਨੀ। ਸਦ ਸੰਗਤ ਜੀ, ਚੰਦ ਮਿੰਟਾਂ 'ਚ ਹੀ ਬਾਂਹ ਦੁਖਣ ਲੱਗਦੀ ਹੈ, ਥੱਕ ਜਾਂਦੀ ਹੈ ਝਾਟੀ, ਪਰ ਹੱਠ ਕਰਕੇ ਇੰਨੀ ਜ਼ਿਆਦਾ ਬਾਂਹ ਉੱਪਰ ਨੂੰ ਖੜੀ ਕਰਕੇ ਰੱਖਦੇ ਨੇ। ਪਹਿਲਾਂ ਆਸਰਾ ਦੇਣਾ ਪੈਂਦਾ, ਆਸਰਾ ਦੇ ਕਰਕੇ ਖੜੀ ਕਰਕੇ ਰੱਖਦੇ ਨੇ, ਪੀੜ ਦੇ ਨਾਲ ਭਰ ਜਾਂਦੇ ਵਿੱਚੋਂ, ਅਤੇ ਬਾਂਹ ਜਿਹੜੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ ਹੌਲੀ ਸੁੱਕ ਕੇ ਲੱਕੜ ਵਰਗੀ ਹੋ ਜਾਂਦੀ ਹੈ। ਫਿਰ ਫੜ ਕੇ ਵੀ ਥੱਲੇ ਨੂੰ ਕਰੀਏ ਅਤੇ ਥੱਲੇ ਨਹੀਂ ਹੁੰਦੀ। ਇਸ ਪ੍ਰਕਾਰ ਬਾਂਹ ਉੱਪਰ ਕਰਨ ਨੂੰ ਸੁਕਾਉਣ ਨੂੰ ਕਿੰਨੇ ਮਹੀਨਿਆਂ ਜਾਂ ਸਾਲਾਂ ਦਾ ਸਮਾਂ ਲੱਗ ਜਾਂਦਾ, ਇਹ ਵੀ ਉਹਨਾਂ ਦੇ ਅੰਦਰ ਇੱਕ ਤਪ ਕਿਹਾ ਜਾਂਦਾ। ਮਹਾਰਾਜ, ਦੁਨੀਆਂ ਦੇ ਅੰਦਰ ਦੇਖਿਆ ਜਾਂਦਾ ਲੋਕ ਭੁੱਖੇ ਰਹਿੰਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਪੁੱਠੇ ਲਮਕ ਲਮਕ ਕੇ ਤਪ ਕਰਦੇ, ਸਰੀਰ ਨੂੰ ਖੇਦ ਦਿੰਦੇ ਨੇ, ਅਤੇ ਉਹਨਾਂ ਦਾ ਵੱਡਾ ਭਾਰੀ ਉਹ ਫਲ ਵੀ ਮੰਨਦੇ ਨੇ। ਪਰ ਆਪ ਜੀ ਨੇ ਅੰਮ੍ਰਿਤ ਨਾਮ ਦੇ ਰਸੀਆਂ ਨੂੰ ਧੰਨ ਭਾਗਾਂ ਵਾਲੇ ਆਖਿਆ, ਵੱਡੇ ਭਾਗਾਂ ਵਾਲੇ ਆਖਿਆ, ਕਿ ਜਪ ਕਰਨ ਵਾਲਿਆਂ ਦੇ ਨਾਲੋਂ, ਤਪ ਕਰਨ ਵਾਲਿਆਂ ਦੇ ਨਾਲੋਂ ਨਾਮ ਦੇ ਰਸੀਏ ਬਹੁਤੇ ਵੱਡੇ ਭਾਗਾਂ ਵਾਲੇ ਨੇ। ਮਹਾਰਾਜ ਕੀ, ਨਾਮ ਦਾ ਫਲ ਬਹੁਤਾ ਮਿਲਦਾ, ਤੇ ਹਜ਼ੂਰ ਫਰਮਾਉਂਦੇ ਹਨ,
1: ਜਾਪ ਤਾਪ ਸੁਖ ਪਾਏ
0: ਭਾਈ ਕਰੋੜਾਂ ਹੀ ਮੰਤਰਾਂ ਦੇ ਜਾਪ ਕਰਨ ਦੇ ਤਪ ਦਾ ਉਹਨਾਂ ਨੇ ਫਲ ਪਾ ਲਿਆ ਜਿਨ੍ਹਾਂ ਨੇ ਸੁਖ ਪਾਏ। ਸੁਖ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨਾ ਪਾਇਆ ਹੈ ਜਿਨ੍ਹਾਂ ਨੇ ਨਾਮ ਜਪ ਲਿਆ ਨਾ, ਸਾਰੇ ਜਪ ਤੇ ਸਾਰੇ ਤਪ ਕਰਨੇ ਦਾ ਫਲ ਉਹਨਾਂ ਨੂੰ ਸੁਭਾਵਕ ਹੀ ਪ੍ਰਾਪਤ ਹੋ ਜਾਂਦਾ ਹੈ।
1: ਜਾਪ ਤਾਪ ਸੁਖ ਪਾਏ।
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿੰਨੇ ਵੀ ਕਰੋੜਾਂ ਮਹਾਤਮਾ ਮਿਲ ਕੇ ਮੰਤਰਾਂ ਦਾ ਜਾਪ ਕਰਦੇ ਨੇ ਤੇ ਕਰੋੜਾਂ ਭੇਖਧਾਰੀ ਮਿਲ ਕਰਕੇ ਤਪ ਕਰਦੇ ਨੇ, ਜਿੰਨਾ ਸਾਰਿਆਂ ਨੂੰ ਫਲ ਪ੍ਰਾਪਤ ਹੁੰਦਾ ਨਾ, ਉਹਨਾਂ ਫਲ ਇੱਕ ਅੰਮ੍ਰਿਤ ਨਾਮ ਦੇ ਰਸੀਏ ਨੂੰ ਸਹਿਜੇ ਸੁਭਾਵਕ ਹੀ ਨਾਮ ਜਪਣੇ ਕਰਕੇ ਪ੍ਰਾਪਤ ਹੋ ਜਾਂਦਾ ਹੈ ਜੀਓ। ਮਹਾਰਾਜ, ਇਹਨਾਂ ਕਿੱਡਾ ਕੁ ਵੱਡਾ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ, ਤੇ ਹਜ਼ੂਰ ਬਚਨ ਕਰਦੇ ਨੇ ਜਪ ਕਰਨ ਵਾਲਿਆਂ ਨੂੰ, ਤਪ ਕਰਨ ਵਾਲਿਆਂ ਨੂੰ ਕੇਵਲ ਤਾਂ ਕੇਵਲ ਸਿੱਧੀਆਂ ਹੀ ਮਿਲਦੀਆਂ ਨੇ। ਕਿਸੇ ਨੂੰ ਇੱਕ ਸਿੱਧੀ ਮਿਲ ਗਈ, ਕਿਸੇ ਨੂੰ ਦੋ ਸਿੱਧੀਆਂ ਮਿਲ ਗਈਆਂ, ਕਿਸੇ ਨੂੰ ਇਸ ਤੋਂ ਵਧੀਕ ਮਿਲ ਗਈਆਂ। ਇਸੇ ਪ੍ਰਕਾਰ ਨੌ ਨਿਧੀਆਂ 18 ਸਿੱਧੀਆਂ ਤੱਕ ਵੀ ਪੁੱਜ ਜਾਂਦੇ ਨੇ, ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਤੇ ਨਹੀਂ ਹੁੰਦੀ ਨਾ। ਭਾਈ ਨਾਮ ਦੇ ਰਸੀਆਂ ਨੂੰ ਇਹ ਵੱਡੀ ਭਾਰੀ ਪ੍ਰਾਪਤੀ ਹੁੰਦੀ ਹੈ। ਆਏ ਮਿਲੇ ਪੂਰਨ ਵੱਡ ਭਾਗੀ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਨ ਪਰਮੇਸ਼ਰ ਜੀ ਆਪ ਆ ਕਰਕੇ ਹਿਰਦੇ ਦੇ ਵਿੱਚ ਸਾਖਿਆਤਕਾਰ ਹੋ ਜਾਂਦੇ ਨੇ। ਹਿਰਦੇ ਰੂਪੀ ਸਹਿਜਾ ਤੇ ਆਪ ਆ ਕਰਕੇ ਪਰਮੇਸ਼ਰ ਜੀ ਤਿੰਨਾਂ ਨੂੰ ਮਿਲਦੇ ਨੇ। ਭਾਈ ਇਹ ਵੱਡਾ ਭਾਰੀ ਸੁੱਖ ਹੈ, ਇਹ ਵੱਡਾ ਭਾਰੀ ਆਨੰਦ ਹੈ। ਕਰੋੜਾਂ ਮੰਤਰਾਂ ਦੇ ਜਾਪ ਕਰ ਲਈਏ, ਕਰੋੜਾਂ ਵਰੇ ਤਪੱਸਿਆ ਕਰ ਲਈਏ ਤੇ ਰਿੱਧੀਆਂ ਸਿੱਧੀਆਂ ਹੀ ਮਿਲਦੀਆਂ ਨੇ, ਜਾਂ ਕੁਝ ਸ਼ਕਤੀਆਂ ਦੇ ਵਰਦਾਨ ਹੀ ਮਿਲਦੇ ਨੇ। ਸਾਧ ਸੰਗਤ ਜੀ, ਰਾਵਣ ਵਰਗਿਆਂ ਨੇ ਤਪ ਕੀਤਾ ਨਾ, ਹਰਨਾਕਸ਼ ਵਰਗਿਆਂ ਨੇ ਤਪ ਕੀਤਾ ਨਾ, ਮਹਿਕਾਸੁਰ ਨੇ, ਰਕਤ ਬੀਜ ਨੇ, ਸੁੰਭ ਨੇ, ਨਸੁੰਭ ਨੇ, ਬੇਅੰਤਾਂ ਨੇ ਤਪ ਕੀਤਾ ਨਾ, ਤੇ ਤਪ ਲੈ ਕਰਕੇ ਵਰ ਲੈ ਕੇ ਕੇਵਲ ਤਾਂ ਕੇਵਲ ਬਲ ਪ੍ਰਾਪਤ ਕੀਤਾ। ਜਦੋਂ ਤੱਕ ਉਹਨਾਂ ਦਾ ਜੀਵਨ ਰਿਹਾ ਉਦੋਂ ਤੱਕ ਬਲ ਰਿਹਾ, ਜੀਵਨ ਸਮਾਪਤ ਹੋ ਗਿਆ ਤੇ ਬਲ ਨਾਲ ਹੀ ਸਮਾਪਤ ਹੋ ਗਿਆ, ਫਿਰ ਕੋਈ ਬਲ ਨਹੀਂ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੈ ਮੰਤਰਾਂ ਦਾ ਜਾਪ ਕਰਕੇ ਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੇ ਕਰਕੇ ਵੀ, ਪਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਕਰੋੜਾਂ ਮੰਤਰਾਂ ਦੇ ਜਪ, ਕਰੋੜਾਂ ਤਪਾਂ ਦਾ ਫਲ ਮਿਲ ਜਾਂਦਾ। ਮਹਾਰਾਜ, ਕਿਹੜਾ ਮਿਲਦਾ ਹੈ ਜਿਹੜਾ ਇੱਕ ਜਨਮ 'ਚ ਨਹੀਂ ਮਿਲਦਾ, ਜਿਹੜਾ ਕਰੋੜਾਂ ਮਹਾਤਮਾ ਨੂੰ ਨਹੀਂ ਮਿਲਦਾ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਆਏ ਮਿਲੇ ਪੂਰਨ ਵੱਡ ਭਾਗੀ, ਜਿਹੜੇ ਮਹਾਤਮਾ ਸਦਾ ਕਰਕੇ ਕੇਵਲ ਤਾਂ ਕੇਵਲ ਨੰਗੇ ਪੈਰੀ ਰਹਿਣਾ ਜਾਂ ਪੰਜ ਧੂਣੀਆਂ ਤਪਾ ਲੈਣੀਆਂ ਜੀ ਤਪ ਕਰਦੇ ਆ, ਉਹਨਾਂ ਨੂੰ ਪਰਮੇਸ਼ਰ ਜੀ ਨਹੀਂ ਮਿਲਦੇ। ਦੁਨੀਆਂ ਦੇ ਅੰਦਰ ਪੂਜੇ 'ਤੇ ਜਾਂਦੇ ਨੇ ਜੀ, ਇਹ ਬੜਾ ਤਪੱਸਵੀ ਹੈ, ਚਾਰ ਧੂਣੀਆਂ ਚਾਰੇ ਦਿਸ਼ਾਵਾਂ 'ਤੇ ਬਾਲ ਲਈਆਂ, ਪੰਜਵੀਂ ਸੂਰਜ ਦੀ ਗਰਮੀ ਪੈਂਦੀ, ਹਾੜ ਦਾ ਮਹੀਨਾ, ਇਵੇਂ ਪੰਜ ਧੂਣੀਆਂ ਵਿੱਚ ਇਹ ਤਪ ਕਰ ਰਿਹਾ, ਸਰੀਰ ਨੂੰ ਤਪਾ ਰਿਹਾ। ਪਰ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਨੂੰ ਕਰੋੜਾਂ ਹੀ ਤਪਾਂ ਦਾ

0: ਫਲ ਮਿਲ ਜਾਂਦਾ ਹੈ। ਭਾਈ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਆ ਕਰਕੇ ਮਿਲਦੇ ਨੇ, ਹਿਰਦੇ ਵਿੱਚ ਸਾਖਿਆਤਕਾਰ ਹੁੰਦੇ ਨੇ, ਇਹ ਵੱਡਾ ਭਾਰੀ ਫਲ ਉਹਨਾਂ ਨੂੰ ਸੁੱਖ ਸਰੂਪ ਵਿੱਚ ਮਿਲਦਾ ਹੈ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫੁਰਮਾਵਣਾ ਕਰਦੇ ਹਨ ਜੀਓ।
1: ਅਨਾਥ ਦਾਸ ਜਨ
0: ਤੇਰਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ ਨਾ, ਜੈਸੇ ਅੱਠ ਸੱਠ ਤੀਰਥ ਪਰਸ ਕੀਓ, ਜੁਗ ਚਾਰ ਚਰਿਓ ਕੈਲਾਸ਼ ਰਹਿਓ, ਜੈਸੇ ਕੋਟ ਬਰਸ ਤਪ ਉਰਦ ਮੁਖੀ, ਬੈ ਸੰਤਰ ਮੈਂ ਤਨ ਦਾਹ ਦਇਓ, ਜੈਸੇ ਲਾਖ ਬਾਰ ਕੁਰਸ਼ੇਤਰ ਮੇ, ਅਸਮੇਤ ਜੰਗ ਜਗ ਅਭੰਗ ਠਯੋ। ਬਚਨ ਕਰਨਾ ਕਰਦੇ ਨੇ ਜਿਵੇਂ ਕੋਈ 68 ਤੀਰਥਾਂ ਤੇ ਜਾ ਕਰਕੇ ਦਰਸ਼ਨ ਇਸ਼ਨਾਨ ਕਰਦਾ ਫਿਰੇ, ਤੇ ਚਾਰੇ ਯੁੱਗ ਸਤਯੁੱਗ ਤ੍ਰੇਤਾ ਦੁਆਪਰ ਤੇ ਕਲਯੁੱਗ ਚਾਰ ਯੁੱਗ ਬਰਫ਼ ਦੇ ਪਹਾੜ ਸੁਮੇਰ ਪਰਬਤ ਅਥਵਾ ਕੈਲਾਸ਼ ਪਰਬਤ ਦੇ ਉੱਪਰ ਬੈਠ ਕਰਕੇ ਤਪੱਸਿਆ ਕਰਦਾ ਰਹੇ, ਜਿਵੇਂ ਕੋਈ ਕਰੋੜਾਂ ਸਾਲ ਪੁੱਠੇ ਲਮਕ ਕਰਕੇ ਤਪੱਸਿਆ ਕਰਦਾ ਰਹੇ, ਅੰਤਕਾਲ ਸਰੀਰ ਨੂੰ ਜ਼ਰਰਾ ਜ਼ਰਰਾ ਕੱਟ ਕੇ ਅੱਗ ਵਿੱਚ ਹੂਤੀਆਂ ਪਾ ਕੇ ਸਰੀਰ ਦਾ ਹਮਨ ਕਰ ਦੇਵੇ, ਸਾੜ ਦੇਵੇ ਪਵਿੱਤਰ ਜੱਗ ਦੀ ਅਗਨੀ ਵਿੱਚ ਪਾ ਕੇ ਆਪਣੇ ਸਰੀਰ ਨੂੰ, ਤੇ ਲੱਖਾਂ ਹੀ ਅਸ਼ਵਮੇਧ ਜੱਗ ਕੁਰੂਕਸ਼ੇਤਰ ਦੇ ਸਥਾਨ ਤੇ ਜਾ ਕੇ ਕਰਨਾ ਕਰੇ, ਤੇ ਸਾਰੇ ਸਾਧਨਾ ਦਾ ਜਿੰਨਾ ਫਲ ਮਿਲਦਾ ਨਾ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇਹਨਾਂ ਸਾਰੇ ਸਾਧਨਾ ਜਿੰਨਾ ਫਲ ਮਿਲ ਜਾਂਦਾ ਹੈ ਜਿਹੜਾ ਪ੍ਰਾਣੀ ਇੱਕ ਵਾਰ ਵੀ ਪਿਆਰ ਅਵਸਥਾ ਨਾਲ ਭੇਜ ਕੇ ਕਹਿ ਦਿੰਦਾ ਸਤਨਾਮ ਸ੍ਰੀ ਵਾਹਿਗੁਰੂ। ਭਾਈ ਇਹ ਅੰਮ੍ਰਿਤ ਨਾਮ ਜਪਣੇ ਦਾ ਫਲ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਕੋਈ ਵੀ ਜਪ, ਕੋਈ ਵੀ ਤਪ, ਕੋਈ ਵੀ ਹੱਠ, ਕੋਈ ਵੀ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਕਰਮ ਵਾਹਿਗੁਰੂ ਜੀ ਦੇ ਸਿਮਰਨ ਦੇ ਬਰਾਬਰ ਨਹੀਂ ਪੁੱਜਦਾ ਹੈ।
1: ਅਨਾਥ ਦਾਸ ਜਨ ਤੇਰਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਰਮੇਸ਼ਰ ਜੀ ਦੀ ਬੰਦਗੀ ਪ੍ਰਾਪਤ ਕਰਨ ਵਾਸਤੇ ਕਿਹੜਾ ਯਤਨ ਕਰੀਏ। ਹਜ਼ੂਰ ਬਚਨ ਕਰਦੇ ਨੇ ਭਾਈ ਉਹ ਯਤਨ ਤੇ ਅਰਦਾਸਾਂ ਹੀ ਨੇ, ਵਾਹਿਗੁਰੂ ਜੀ ਦੇ ਸਨਮੁਖ ਅਰਦਾਸਾਂ ਕਰਦੇ ਰਹੀਏ। ਹੇ ਵਾਹਿਗੁਰੂ ਜੀ ਮੈਂ ਅਨਾਥ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾਸ ਜਨ ਤੇਰਾ, ਆਪ ਜੀ ਦਾ ਦਾਸ ਹਾਂ, ਆਪ ਜੀ ਦਾ ਜਨ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਪਿਆ ਹਾਂ, ਦਾਸ ਜਨ ਤੇਰਾ। ਮਹਾਰਾਜ ਜਿਹੜੇ ਸੰਤ ਜਨ ਆਪ ਜੀ ਦੇ ਦਾਸ ਨੇ ਨਾ, ਉਹਨਾਂ ਦੁਆਰਾ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਹਾਂ। ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਮਾਲਕ ਨਹੀਂ ਕੋਈ, ਅਨਾਥ ਹਾਂ ਆਪ ਜੀ ਤੋਂ ਬਿਨਾਂ। ਹੇ ਅਨਾਥਾਂ ਦੇ ਨਾਥ, ਹੇ ਦੀਨਾ ਬੰਧੂ, ਕਿਰਪਾ ਕਰਕੇ ਸਾਡੇ ਨਾਥ ਸਾਡੇ ਸਵਾਮੀ ਬਣੋ। ਆਪ ਜੀ ਦੇ ਸੰਤ ਜਨਾਂ ਦੁਆਰਾ ਆਪ ਜੀ ਦਾ ਦਾਸ ਹੋਇਆ, ਆਪ ਜੀ ਦੇ ਚਰਨਾਂ ਦੀ ਸ਼ਰਨ ਪਿਆ
1: ਹਾਂ।
0: ਮਹਾਰਾਜ ਹੋਰ ਸਾਰੇ ਆਸਰੇ ਛੱਡ ਦਿੱਤੇ ਨੇ, ਹੋਰ ਕਿਸੇ ਪ੍ਰਕਾਰ ਦੀ ਓਟ ਨਹੀਂ ਰਹੀ, ਕੋਈ ਝਾਕ ਨਹੀਂ ਰਹੀ, ਕਿਸੇ ਦੇ ਉੱਪਰ ਹੋਰ ਨਜ਼ਰ ਨਹੀਂ ਰੱਖੀ ਕਿ ਫਲਾਨਾ ਸਾਨੂੰ ਤਾਰ ਦੇਵੇਗਾ, ਸਾਰੀਆਂ ਆਸਾਂ ਆਸਾਂ ਨੇ ਛੱਡ ਦਿੱਤੀਆਂ ਹਨ ਜੀਓ।
1: ਹੋਰ ਭਰਮ ਕਾਟੇ ਪ੍ਰਭ ਸਿਮਰਤ।
0: ਸੋ ਮਹਾਰਾਜ ਜਦੋਂ ਇਸ ਪ੍ਰਕਾਰ ਬੇਨਤੀਆਂ ਕਰੀਏ ਤੇ ਬੇਨਤੀਆਂ ਕਰਕੇ ਸਿਮਰਨ ਕਰੀਏ ਫਿਰ ਮਿਲਦਾ ਕੀ ਹੈ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭੋਰ। ਭਾਈ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਰੂਪੀ ਭੋਰ ਸਵੇਰਾ ਹੋ ਜਾਂਦਾ, ਦਿਨ ਚੜ ਜਾਂਦਾ ਹੈ। ਸਾਰੇ ਜਿਹੜੇ ਭਰਮ ਨੇ ਨਾ ਪੰਜ ਪ੍ਰਕਾਰ ਦੇ ਪਏ ਹੋਏ, ਕਾਟੇ ਪ੍ਰਭ ਸਿਮਰਤ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦੇ ਨਾਲ ਇਹ ਪੰਜ ਪ੍ਰਕਾਰ ਦੇ ਭਰਮ ਕੱਟੇ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਗਿਆਨ ਰੂਪੀ ਸੁਰਮਾ ਪਾ ਦਿੰਦੇ ਨੇ, ਜਿਸ ਦੇ ਨਾਲ ਭਰਮ ਰੂਪੀ ਫੋਲੇ ਜਿਹੜੇ ਨੇ ਮਿਟ ਜਾਂਦੇ ਨੇ। ਮਿਲ ਸੋਬਤ ਜਾਗੀ, ਇਸ ਪ੍ਰਕਾਰ ਭਾਈ ਪੂਰਿਆਂ ਸਤਿਗੁਰਾਂ ਨੂੰ ਮਿਲ ਕੇ ਨਾ ਇਹ ਜਿਹੜੀ ਜੀਵ ਦੀ ਸੁਰਤ ਅਵਿਦਿਆ ਅਗਿਆਨ ਦੀ ਨਿੰਦਰਾ ਦੇ ਵਿੱਚ ਸੁੱਤੀ ਪਈ ਏ ਨਾ, ਅਗਿਆਨ ਅਵਿਦਿਆ ਦੀ ਨਿੰਦਰਾ ਦੇ ਵਿੱਚੋਂ ਜਾਗ ਪੈਂਦੀ ਏ। ਜਦੋਂ ਅਗਿਆਨ ਦੀ ਨਿੰਦਰਾ 'ਚੋਂ ਜਾਗਦੀ ਏ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਰਮਾਂ ਰੂਪੀ ਰਾਤ ਮਿਟ ਜਾਂਦੀ ਏ, ਫਿਰ ਬ੍ਰਹਮ ਗਿਆਨ ਰੂਪੀ ਸਵੇਰ ਹੋ ਜਾਂਦਾ ਹੈ, ਦਿਨ ਚੜ ਜਾਂਦਾ ਹੈ ਜੀਓ।
1: ਅਤ ਬੜੋ ਸੁਆਮੀ,
0: ਇਸ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਹੇ ਸਵਾਮੀ ਜੀ, ਮਾਲਕ ਜੀ, ਆਪ ਜੀ ਤੂੰ ਅਥਾਹ ਹੋ, ਅਤਿਅੰਤ ਅਥਾਹ ਹੋ, ਆਪ ਜੀ ਥਾਹ ਨਹੀਂ ਪਾਇਆ ਜਾਂਦਾ, ਆਦ ਅੰਤ ਨਹੀਂ ਪਾਇਆ ਜਾਂਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਵੱਡੋ ਸਵਾਮੀ, ਵੱਡੇ ਸਵਾਮੀ ਹੋ। 84 ਲੱਖ ਜੂਨੀਆਂ ਦੇ ਵਿੱਚੋਂ ਵੱਡੇ ਕਹੇ ਜਾਂਦੇ ਨੇ ਮਨੁੱਖ, ਮਨੁੱਖਾਂ ਤੋਂ ਵੱਡੇ ਕਹੇ ਜਾਂਦੇ ਨੇ ਦੇਵਤੇ, ਦੇਵਤਿਆਂ ਤੋਂ ਵੱਡਾ ਕਿਹਾ ਜਾਂਦਾ 33 ਕਰੋੜ ਦੇਵਤਿਆਂ ਦਾ ਮਾਲਕ ਰਾਜਾ ਇੰਦਰ, ਰਾਜੇ ਇੰਦਰ ਤੋਂ ਵੱਡਾ ਕਿਹਾ ਜਾਂਦਾ ਉਹਨਾਂ ਦਾ ਗੁਰੂ ਬ੍ਰਹਸਪਤੀ, ਬ੍ਰਹਸਪਤੀ ਤੋਂ ਵੱਡਾ ਕਿਹਾ ਜਾਂਦਾ ਬ੍ਰਹਮਾ, ਤੇ ਬ੍ਰਹਮਾ ਜੀ ਤੋਂ ਵੱਡੇ ਕਹੇ ਜਾਂਦੇ ਨੇ ਸ਼ਿਵ ਜੀ, ਤੇ ਸ਼ਿਵ ਜੀ ਤੋਂ ਵੱਡੇ ਕਹੇ ਜਾਂਦੇ ਨੇ ਵਿਸ਼ਨੂੰ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ਨੂੰ ਜੀ ਤੱਕ ਜਿੰਨੇ ਵੀ ਵੱਡਿਆਂ ਤੋਂ ਵੱਡੇ ਕਹੇ ਜਾਂਦੇ ਨੇ, ਆਪ ਜੀ ਸਾਰਿਆਂ ਤੋਂ ਵੱਡੇ ਹੋ। ਵੱਡਾ ਦਾਤਾ ਤਿਲ ਨਾ ਤਮਾਏ, ਸਾਰਿਆਂ ਤੋਂ ਵੱਡੇ ਦਾਤੇ ਹੋ, ਇਤਨੇ ਵੱਡੇ ਦਾਤੇ ਹੋ। ਸਭ ਨਾ ਜੀਆ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦੇ ਇੱਕੋ ਇੱਕ ਆਪ ਹੀ ਦਾਤੇ ਹੋ, ਇਤਨੇ ਵੱਡੇ ਦਾਤੇ ਹੋ। ਸੋ ਦਾਤਾ ਲੈਣ ਵਾਲੇ ਥੱਕ ਜਾਂਦੇ ਨੇ, ਪਰ ਦਾਤਾ ਜੀ ਆਪ ਜੀ ਦਾਤਾ ਨੂੰ ਦੇਂਦੇ ਕਦੇ ਥੱਕਦੇ ਨਹੀਂ। ਦੇਦਾ ਦੇ ਲੈਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰਾਂ ਤੋਂ ਜੀਵ ਖਾਂਦੇ ਹੀ ਖਾਂਦੇ ਆ ਰਹੇ ਨੇ। ਖਾਣ ਵਾਲੇ ਥੱਕ ਜਾਂਦੇ ਨੇ, ਮੁੱਕ ਜਾਂਦੇ ਨੇ, ਤੁਰ ਜਾਂਦੇ ਨੇ, ਪਰ ਆਪ ਜੀ ਦਾਤਾਂ ਦੇਣੀਆਂ ਬੰਦ ਨਹੀਂ ਕਰਦੇ। ਐਸੇ ਵੱਡੇ ਦਾਤੇ ਹੋ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। 84 ਲੱਖ ਜੂਨੀਆਂ ਦੇ ਜੀਵ ਚਾਰੇ ਖਾਣੀਆਂ ਦੇ ਆਪ ਜੀ ਦਾ ਦਿੱਤਾ ਹੀ ਖਾਣਾ ਕਰਦੇ ਨੇ। ਮਹਾਰਾਜ ਮਾਤਾ ਦੇ ਉਧਰ ਦੇ ਅੰਦਰ ਵੀ ਨਾੜੂਏ ਦਾ ਸੰਯੋਗ ਬਣਾ ਕਰਕੇ ਉੱਥੇ ਵੀ ਭੋਜਨ ਪਹੁੰਚਾ ਦੇਣਾ ਕਰਦੇ ਹੋ। ਪੱਥਰਾਂ ਦੇ ਅੰਦਰ ਜਿਹੜੇ ਕੀੜੇ ਨੇ ਉਹਨਾਂ ਨੂੰ ਪੱਥਰਾਂ ਦੇ ਅੰਦਰ ਹੀ ਭੋਜਨ ਦਿੰਦੇ ਹੋ। ਸੈਲ ਪੱਥਰ ਮਹਿ ਜੰਤੋ ਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਜਿਹੜੇ ਅੰਡਿਆਂ ਦੇ ਅੰਦਰ ਜੀਵ ਨੇ, ਅੰਡਿਆਂ ਦੇ ਅੰਦਰ ਹੀ ਉਹਨਾਂ ਦੀ ਪਾਲਣਾ ਕਰ ਦਿੰਦੇ ਹੋ। ਇਹ ਵਾਹਿਗੁਰੂ ਜੀ ਦੀ ਰਚਨਾ ਨਾ, ਅੰਡਾ ਤੋੜ ਕੇ ਦੇਖਿਆ ਜਾਂਦਾ ਹੈ ਸਾਧ ਸੰਗਤ ਜੀ, ਉਸ ਦੇ ਅੰਦਰ ਜਰਦੀ ਇਹ ਚਿੱਟਾ ਪਦਾਰਥ ਹੈ, ਕੋਈ ਹੱਡ ਨਹੀਂ, ਕੋਈ ਚੰਮ ਨਹੀਂ, ਪਰ ਵਾਹਿਗੁਰੂ ਜੀ ਨੇ ਜੁਗਤੀ ਬਣਾਈ ਹੈ ਨਾ। ਉਹਨਾਂ ਅੰਡਿਆਂ ਨੂੰ ਦੇਣ ਵਾਲੀ ਮਾਦਾ ਜਿਸ ਵੀ ਸਰੀਰ ਦੇ ਅੰਦਰ ਹੈ, ਚਾਹੇ ਉਹ ਮੁਰਗੀ ਹੈ, ਚਾਹੇ ਉਹ ਬੱਤਖ ਹੈ, ਚਾਹੇ ਉਹ ਕਬੂਤਰੀ ਹੈ, ਜਿਸ ਵੀ ਸਰੀਰ ਦੇ ਅੰਦਰ ਹੈ, ਜਦੋਂ ਮਾਦਾ ਉਹਨਾਂ ਅੰਡਿਆਂ ਦੇ ਉੱਪਰ ਬੈਠਦੀ ਹੈ ਨਾ, ਉਸ ਮਾਦਾ ਦੇ ਸਰੀਰ ਦੀ ਗਰਮਾਇਸ਼ ਦੇ ਨਾਲ ਜਿਹੜੀ ਅੰਡੇ ਦੇ ਅੰਦਰ ਪੀਲੀ ਜਰਦੀ ਤੇ ਚਿੱਟਾ ਪਦਾਰਥ ਹੈ, ਸਾਧ ਸੰਗਤ ਜੀ ਉਹ ਬੱਚੇ ਦਾ ਰੂਪ ਧਾਰਨ ਕਰ ਜਾਂਦਾ। ਉਸ ਦੇ ਵਿੱਚੋਂ ਹੀ ਖੰਭ ਪੈਦਾ ਹੋ ਜਾਂਦੇ ਨੇ, ਉਸ ਦੇ ਵਿੱਚੋਂ ਹੀ ਅੱਖਾਂ ਬਣ ਜਾਂਦੀਆਂ ਨੇ, ਉਸ ਦੇ ਵਿੱਚੋਂ ਹੀ ਪੈਰ ਬਣ ਜਾਂਦੇ ਨੇ, ਉਸ ਦੇ ਵਿੱਚੋਂ ਹੀ ਹੱਡੀਆਂ ਬਣ ਜਾਂਦੀਆਂ ਨੇ। ਪੂਰਾ ਦਾ ਪੂਰਾ ਪੰਛੀ ਦਾ ਬੱਚਾ ਉਸ ਦੇ ਵਿੱਚੋਂ ਤਿਆਰ ਹੁੰਦਾ ਹੈ, ਫਿਰ ਪਲ ਕੇ ਵੱਡਾ ਹੋ ਜਾਂਦਾ ਹੈ। ਹੁਣ ਅੰਡੇ ਦੇ ਅੰਦਰ ਕੌਣ ਪਾਲਦਾ ਹੈ? ਪਰਮੇਸ਼ਰ ਜੀ ਹੀ ਕਿਰਪਾ ਕਰਕੇ ਪਾਲਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਆਪ ਵੱਡੇ ਭਾਰੀ ਦਾਤੇ ਹੋ, ਸਭਨਾਂ ਨੂੰ ਪੈਦਾ ਕਰਨ ਵਾਲੇ ਵੀ ਆਪ, ਪਾਲਣਾ ਕਰਨ ਵਾਲੇ ਵੀ ਆਪ, ਭੋਜਨ ਦੇਣ ਵਾਲੇ ਵੀ ਆਪ, ਸਾਹ ਦੇਣ ਵਾਲੇ ਵੀ ਆਪ। ਤੇ ਜਿਸ ਵੇਲੇ ਬੱਚਾ ਭੋਜਨ ਪਚਾ ਨਹੀਂ ਸਕਦਾ, ਉਸ ਵੇਲੇ ਮਾਤਾ ਦੇ ਸਰੀਰ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਪੈਦਾ ਕਰਕੇ ਦਿੰਦੇ ਹੋ। ਜਦੋਂ ਬੱਚੇ ਦਾ ਸਰੀਰ ਬਲਵਾਨ ਹੋਣ ਲੱਗਦਾ ਹੈ, ਮਿਹਦਾ ਪਚਾਉਣ ਦੇ ਯੋਗ ਹੋ ਜਾਂਦਾ ਹੈ, ਫਿਰ 36 ਪ੍ਰਕਾਰ ਦੇ ਭੋਜਨ ਦੇ ਦਿੰਦੇ ਹੋ। ਬੱਚੇ ਦੇ ਮੁੱਖ ਵਿੱਚ ਦੰਦ ਨਹੀਂ ਤੇ ਭੋਜਨਾਂ ਨੂੰ ਚਿੱਥ ਚ ਪਾ ਨਹੀਂ ਸਕਦਾ, ਮੁੱਖ ਦੇ ਵਿੱਚ 32 ਦੰਦ ਦੇ ਦੇਣਾ ਕਰਦੇ ਹੋ। ਐਸੇ ਦਾਤੇ ਹੋ, ਵੱਡੀ ਜੁਗਤ ਦੇ ਨਾਲ ਸਭਨਾਂ ਦੀ ਪ੍ਰਤ ਪਾਲਣਾ ਕਰਦੇ ਹੋ। ਤੂੰ ਅਥਾ

0: ਆਪ ਜੀ ਦੇ ਦਰ ਦੇ ਭਿਖਾਰੀ ਹੱਥ ਜੋੜ ਕਰਕੇ ਹਰੀ ਪਰਮੇਸ਼ਰ ਜੀ ਹਰ ਵੇਲੇ ਆਪ ਜੀ ਤੋਂ ਅੰਮ੍ਰਿਤ ਨਾਮ ਦਾ ਜਪ ਕਰਨੇ ਦੀ ਦਾਤ ਮੰਗਣਾ ਕਰਦੇ ਹਾਂ। ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਭਾਵੈ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਸਾਰੀਆਂ ਦਾਤਾਂ ਦੇ ਵਿੱਚੋਂ ਜੋ ਮੰਗਣਾ ਨਾਮ ਹੀ ਚੰਗਾ ਨਾ, ਆਪ ਜੀ ਦੇ ਦਰ ਤੋਂ ਹਰ ਵੇਲੇ ਆਪ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨੇ ਦੀ ਦਾਤ ਹੀ ਮੰਗਦੇ ਹਾਂ ਜੀਓ।
1: ਆਨ ਧਰਿਓ ਪ੍ਰਭ ਪਾਗੀ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਅਰਦਾਸਾਂ ਬੇਨਤੀਆਂ ਕਰਦੇ ਰਹੀਏ ਮਹਾਰਾਜ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਦੁਆਰਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪ ਜੀਆਂ ਦੇ ਮੁਬਾਰਕ ਚਰਨ ਕਮਲਾਂ ਦੇ ਉੱਪਰ ਆ ਕਰਕੇ ਅਸਾਂ ਨੇ ਆਪਣਾ ਮਸਤਕ ਰੱਖ ਦਿੱਤਾ ਹੈ, ਸੀਸ ਰੱਖ ਦਿੱਤਾ ਹੈ। ਇਸ ਸੀਸ ਦੇ ਵਿੱਚੋਂ ਦੁਰਮਤ ਦਾ ਨਾਸ ਕਰਕੇ ਗੁਰਮਤ ਦਾ ਪ੍ਰਕਾਸ਼ ਕਰ ਦਿਓ ਜੀ। ਆਪ ਜੀ ਦੇ ਚਰਨਾਂ ਦੇ ਉੱਪਰ ਆ ਕਰਕੇ ਮਸਤਕ ਹੀ ਰੱਖ ਦਿੱਤਾ ਹੈ। ਪੂਰਬਲੇ ਜਨਮਾਂ ਦੇ ਅੰਦਰ ਜਿਹੜੇ ਪਾਪ ਕਰਮ ਕੀਤੇ ਨੇ ਨਾ, ਉਹਨਾਂ ਪਾਪ ਕਰਮਾਂ ਦੇ ਕਰਕੇ ਸਾਡੇ ਮਸਤਕ ਦੇ ਉੱਪਰ ਪਰਾਲਬਧ ਲਿਖੀ ਗਈ ਕਿ ਆ ਕਰਕੇ ਧਰਤੀ ਤੇ ਦੁੱਖ ਭੋਗਾਂਗੇ। ਮਹਾਰਾਜ ਇਹ ਮਸਤਕ ਤੁਹਾਡੇ ਚਰਨਾਂ ਤੇ ਰੱਖ ਦਿੱਤਾ ਹੈ। ਜਿਵੇਂ ਮੋਹਰ ਦੇ ਪੁੱਠੇ ਅੱਖਰ ਕਾਗਜ਼ ਤੇ ਲੱਗ ਕਰਕੇ ਸਿੱਧੇ ਹੋ ਜਾਂਦੇ ਨੇ ਨਾ, ਮਹਾਰਾਜ ਸਾਡੇ ਮੱਥੇ ਦੇ ਉੱਪਰ ਸਾਡੇ ਪੂਰਬਲੇ ਪਾਪ ਕਰਮਾਂ ਕਰਕੇ ਲਿਖੇ ਹੋਏ ਜਿਹੜੇ ਪੁੱਠੇ ਲੇਖ ਨੇ, ਕਿਰਪਾ ਕਰਕੇ ਇਹਨਾਂ ਨੂੰ ਸਿੱਧੇ ਕਰ ਦਿਓ। ਤੁਹਾਡੇ ਚਰਨਾਂ ਤੇ ਆ ਕਰਕੇ ਮਸਤਕ ਰੱਖਿਆ ਹੈ ਜੀਓ।
1: ਆਨੜਾ ਮਹੱਲਾ ਪੰਜਵਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮਹਾਰਾਜ ਚਰਨਾਂ ਦੇ ਉੱਪਰ ਸਿਰ ਰੱਖ ਕੇ ਆਪਾ ਭਾਵ ਤੋਂ ਸਮਰਪਣ ਕਿਵੇਂ ਹੋਈਏ ਵਾਹਿਗੁਰੂ ਜੀ ਦੇ ਅੱਗੇ? ਮੱਥਾ ਤੇ ਅਸੀਂ ਟੇਕ ਹੀ ਦਿੰਦੇ ਹਾਂ, ਪਰ ਮੱਥਾ ਟੇਕ ਕੇ ਜਦੋਂ ਸਿਰ ਚੁੱਕਦੇ ਹਾਂ ਨਾ ਗੁਰਚਰਨਾਂ ਤੋਂ, ਦੁਰਮਤ ਨਾਲ ਹੀ ਚੁੱਕ ਲੈਂਦੇ ਹਾਂ, ਦੁਰਮਤ ਛੱਡਦੇ ਹੀ ਨਹੀਂ। ਮੱਥਾ ਤੇ ਗੁਰਚਰਨਾਂ ਤੇ ਰੱਖਣੇ ਦਾ ਭਾਵ ਹੈ ਨਾ ਮਹਾਰਾਜ, ਇਸ ਸੀਸ ਦੇ ਅੰਦਰ ਜਿਹੜੀ ਦੁਰਮਤ ਹੈ ਤੁਹਾਡੇ ਚਰਨਾਂ ਵਿਖੇ ਅਰਪਣ ਕਰ ਦਿੱਤੀ, ਇਸ ਸੀਸ ਦੇ ਅੰਦਰ ਬੁੱਧੀ ਦੇ ਅੰਦਰ ਗੁਰਮਤ ਪਾ ਦਿਓ। ਪਰ ਮਹਾਰਾਜ ਸਾਡੀ ਬਿਰਤੀ ਐਸੀ ਹੋ ਰਹੀ ਹੈ, ਜਦੋਂ ਮੱਥਾ ਗੁਰਚਰਨਾਂ ਤੋਂ ਚੁੱਕਦੇ ਹਾਂ ਤੇ ਖੋਟੀ ਮੱਤ ਨਾਲ ਹੀ ਚੁੱਕ ਲੈਂਦੇ ਹਾਂ, ਖੋਟੀ ਮੱਤ ਦਾ ਉੱਥੇ ਤਿਆਗ ਨਹੀਂ ਸਾਡੇ ਤੋਂ ਹੁੰਦਾ। ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ ਉਪਦੇਸ਼ ਬਖਸ਼ੋ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਚਲ ਕਠੋਰ ਕਪਟ ਕਾਮੀ।
0: ਭਾਈ ਵਾਹਿਗੁਰੂ ਜੀ ਦੇ ਅੱਗੇ ਆ ਕੇ ਆਪਣੇ ਗੁਨਾਹ ਕਬੂਲ ਕਰੀਏ, ਜਦੋਂ ਤੱਕ ਗੁਨਾਹਾਂ ਨੂੰ ਮੰਨੀਏ ਨਾ ਉਦੋਂ ਤੱਕ ਮੁਆਫ਼ੀ ਮੰਗਣ ਦੇ ਅਧਿਕਾਰੀ ਨਹੀਂ ਹੋਈਦਾ, ਅਤੇ ਜਦੋਂ ਤੱਕ ਮੁਆਫ਼ੀ ਨਾ ਮੰਗੀ ਜਾਏ ਉਦੋਂ ਤੱਕ ਗੁਨਾਹ ਬਖਸ਼ੇ ਨਹੀਂ ਜਾਂਦੇ। ਦੇਖਿਆ ਜਾਂਦਾ ਨਾ, ਕੋਈ ਉਲਟਾ ਸਿੱਧਾ ਬਿਆਨ ਦੇ ਦੇਵੇ, ਕੋਈ ਗਲਤ ਬੋਲ ਦੇਵੇ, ਜਾਂ ਕਿਸੇ ਦੇ ਪਾਸੋਂ ਮਾੜਾ ਕੰਮ ਹੋ ਜਾਵੇ ਤੇ ਸਾਧ ਸੰਗਤ ਜੀ ਜਨਤਕ ਤੌਰ ਤੇ ਮੁਆਫ਼ੀ ਮੰਗੀ ਜਾਂਦੀ ਹੈ। ਕੋਈ ਲੀਡਰ ਗਲਤ ਕੰਮ ਕਰ ਲਵੇ, ਜਨਤਕ ਤੌਰ ਤੇ ਮੁਆਫ਼ੀ ਮੰਗਦਾ, ਮੈਂ ਸਾਰੀ ਜਨਤਾ ਤੋਂ ਮੁਆਫ਼ੀ ਮੰਗਦਾ, ਜਨਤਾ ਮੈਨੂੰ ਮੁਆਫ਼ ਕਰੇ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਘਰ ਦੀ ਮਰਿਆਦਾ, ਸਾਧ ਸੰਗਤ ਜੀ ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਵਿਦਵਾਨ ਹੋਵੇ, ਚੋਟੀ ਦਾ ਵਿਦਵਾਨ ਹੋਵੇ, ਵਖਿਆਨ ਕਰਕੇ ਕਦੇ ਦਾਵਾ ਨਹੀਂ ਕਰਦਾ ਕਿ ਮੇਰੇ ਕੋਲੋਂ ਕੋਈ ਗਲਤੀ ਨਹੀਂ ਹੋਈ। ਵਖਿਆਨ ਕਰਕੇ ਸਤਿਗੁਰੂ ਜੀ ਤੇ ਸੰਗਤਾਂ ਦੇ ਪਾਸੋਂ ਖਿਮਾ ਜਾਚਨਾ ਕਰਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਅਗਾਧ ਬੋਧ ਹੈ, ਇਹ ਅਕਥ ਕਥਾ ਹੈ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਮੈਂ ਕਥਨ ਕਰ ਸਕਾਂ, ਇਸ ਕਥਾ ਨੂੰ ਕਥਨ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ। ਸਤਿਗੁਰੂ ਜੀ ਆਪ ਜੀ ਤੇ ਗੁਰੂ ਸੰਗਤ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲਓ। ਪਿੰਡ ਦੇ ਵਿੱਚ, ਗਲੀ ਮੁਹੱਲੇ ਦੇ ਵਿੱਚ ਕਿਸੇ ਤੋਂ ਗਲਤੀ ਹੋ ਜਾਵੇ ਤੇ ਸਭਾ ਪਰਾਂ ਦੇ ਵਿੱਚ ਪੰਚਾਇਤ ਵਿੱਚ ਮੁਆਫ਼ੀ ਮੰਗੀ ਜਾਂਦੀ ਹੈ, ਤੇ ਘਰ ਦੇ ਵਿੱਚ ਗਲਤੀ ਹੋ ਜਾਵੇ ਬੱਚੇ ਦੇ ਕੋਲੋਂ ਤੇ ਮਾਤਾ ਦੇ ਪਾਸੋਂ ਪਿਤਾ ਦੇ ਪਾਸੋਂ ਮੁਆਫ਼ੀ ਮੰਗੀ ਜਾਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਾਡੇ ਮਾਤਾ ਨੇ, ਸਾਡੇ ਪਿਤਾ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵੱਡੀ ਸਭਾ ਕਿਸੇ ਦੀ ਨਹੀਂ, ਵਾਹਿਗੁਰੂ ਜੀ ਦੀ ਸਤ ਸੰਗਤ ਤੋਂ ਵੱਡੀ ਪਰਾ ਕਿਸੇ ਦੀ ਨਹੀਂ, ਵਾਹਿਗੁਰੂ ਜੀ ਤੋਂ ਬਿਨਾਂ ਵੱਡਾ ਰਾਜਾ ਵੀ ਕੋਈ ਨਹੀਂ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਜਿਹੜੇ ਵਾਹਿਗੁਰੂ ਜੀ ਸਾਰਿਆਂ ਤੋਂ ਸਰਮੌਰ ਨੇ, ਮਾਤਾ ਵੀ ਆਪ, ਪਿਤਾ ਵੀ ਆਪ, ਸੰਬੰਧੀ ਵੀ ਆਪ, ਭਰਾਤਾ ਵੀ ਆਪ, ਮਿੱਤਰ ਵੀ ਆਪ, ਦੋਸਤ ਵੀ ਆਪ, ਮੁਖੀਏ ਵੀ ਆਪ, ਰਾਜੇ ਵੀ ਆਪ, ਪਾਤਸ਼ਾਹ ਵੀ ਆਪ, ਐਸੇ ਪਾਤਸ਼ਾਹਾਂ ਦੇ ਪਾਤਸ਼ਾਹ ਵਾਹਿਗੁਰੂ ਨਿਰੰਕਾਰ ਜੀਆਂ ਦੇ ਸਨਮੁਖ ਆਪਣੇ ਗੁਨਾਹ ਕਬੂਲ ਕਰਕੇ ਤੇ ਖਿਮਾ ਜਾਚਨਾ ਕਰੀਏ। ਮਹਾਰਾਜ ਕਿਵੇਂ ਗੁਨਾਹਾਂ ਨੂੰ ਕਬੂਲ ਕਰੀਏ, ਕਿਰਪਾ ਕਰਕੇ ਗੁਨਾਹ ਕਬੂਲਣੇ ਦੀ ਸਾਨੂੰ ਯੁਗਤ ਦੱਸੋ ਜੀ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਨਿਰਮਲ ਯੁਗਤ ਅੰਮ੍ਰਿਤ ਬਚਨਾਂ ਦੁਆਰਾ ਪ੍ਰਗਟ ਕਰਦੇ ਹਨ।

ਬੇਨਤੀਆਂ ਕਰਨੀਆਂ ਨੇ। ਮਹਾਰਾਜ ਮੈਂ ਕੁਚਲ ਕੁਚੀਲ ਖੋਟੀ ਚਾਲ ਚੱਲਣੇ ਵਾਲਾ ਹਾਂ। ਮਹਾਰਾਜ ਕੁਚਲ ਮੈਂ ਕੁਲਛਣਾ ਭੈੜੇ ਲਛਣਾ ਵਾਲਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਕੁਚਲ ਹਾਂ ਆਚਰਨ ਤੋਂ ਗਿਰਿਆ ਹੋਇਆ ਹਾਂ, ਨੀਵੇਂ ਆਚਾਰ ਵਾਲਾ ਹਾਂ। ਮਹਾਰਾਜ ਇਹ ਜਿਹੜਾ ਮੇਰਾ ਮਨ ਹੈ ਨਾ, ਮਨਮੁਖਤਾਈ ਦੀ ਕਠੋਰਤਾ ਕਰਕੇ ਪੱਥਰ ਵਰਗਾ ਕਠੋਰ ਹੋ ਰਿਹਾ ਹੈ। ਮਹਾਰਾਜ ਮੈਂ ਵਲ ਛਲ ਕਰਨ ਵਾਲਾ, ਕਪਟ ਕਰਨ ਵਾਲਾ, ਧਰੋਹ ਕਮਾਉਣ ਵਾਲਾ, ਸੁਭਾਅ ਦਾ ਕਪਟੀ ਹਾਂ, ਕਾਮੀ ਹਾਂ। ਕਾਮ ਭਾਵਨਾ ਮੇਰੀ ਨਸ ਨਸ ਦੇ ਅੰਦਰ, ਰੋਮ ਰੋਮ ਦੇ ਅੰਦਰ ਸਮਾ ਰਹੀ ਹੈ। ਵੱਡਾ ਭਾਰੀ ਗੁਨਾਹਗਾਰ ਕਾਮੀ ਹੋ ਰਿਹਾ ਹਾਂ, ਕਾਮੀ ਕਾਮ ਭਾਵਨਾ ਦੇ ਅਧੀਨ ਹਾਂ, ਕਾਮੀ ਬਹੁਤੀਆਂ ਕਾਮਨਾਵਾਂ ਕਰਨ ਵਾਲਾ ਹਾਂ। ਮਹਾਰਾਜ ਮੈਨੂੰ ਮੈਲੇ ਆਚਰਨ ਵਾਲੇ ਨੂੰ, ਮੈਨੂੰ ਪੱਥਰ ਵਰਗੇ ਕਠੋਰ ਸੁਭਾਅ ਵਾਲੇ ਨੂੰ, ਮੈਨੂੰ ਕਪਟ ਕਰਨ ਵਾਲੇ ਨੂੰ, ਮੈਨੂੰ ਕਾਮੀ ਨੂੰ, ਮੈਨੂੰ ਗੁਨਾਹਗਾਰ ਨੂੰ, ਮੇਰੇ ਸਵਾਮੀ ਜੀ, ਮੇਰੇ ਮਾਲਕ ਜੀ, ਜਿਵੇਂ ਕਿਵੇਂ ਆਪ ਜੀ ਨੂੰ ਤਾਰਨਾ ਪਾਉਂਦਾ ਤਾਰ ਲਓ। ਆਪ ਜੀ ਦਾ ਇਹ ਬਿਰਧ ਹੈ ਡੁੱਬਦੇ ਪੱਥਰ ਤਾਰੇ, ਆਪ ਜੀ ਦਾ ਇਹ ਬਿਰਧ ਪਤਤ ਪਾਵਨ ਹੈ, ਪਤਤਾਂ ਨੂੰ ਪਾਵਨ ਕਰਦੇ ਹੋ। ਬੇਅੰਤ ਪਤਤਾਂ ਨੂੰ ਤਾਰੇ ਆ, ਕਾਮੀਆਂ ਨੂੰ ਤਾਰੇ ਆ, ਕ੍ਰੋਧੀਆਂ ਨੂੰ ਤਾਰੇ ਆ, ਕਾਤਲਾਂ ਨੂੰ ਤਾਰੇ ਆ, ਠੱਗਾਂ ਨੂੰ ਤਾਰੇ ਆ, ਦੈਂਤਾਂ ਨੂੰ ਵੀ ਆਪਣਾ ਨਾਮ ਜਪਾ ਕੇ ਤਾਰਿਆ। ਮਹਾਰਾਜ ਜਿਵੇਂ ਜਿਵੇਂ ਆਪ ਜੀ ਨੂੰ ਪਾਇਆ, ਵੇਸਵਾ ਵਰਗੀਆਂ ਨੂੰ ਵੀ ਤਾਰ ਲਿਆ ਨਾ, ਅਜਾਮਲ ਵਰਗੀਆਂ ਨੂੰ ਤਾਰਿਆ, ਬਾਲਮੀਕ ਬਟਵਾੜੇ ਵਰਗੀਆਂ ਨੂੰ ਤਾਰਿਆ, ਬਾਲਮੀਕ ਸੁਪਚਾਰੋ ਨੂੰ ਤਾਰਿਆ। ਮਹਾਰਾਜ ਜਿਵੇਂ ਆਪ ਜੀ ਆਦਿ ਕਾਲ ਤੋਂ ਤਾਰਦੇ ਹੀ ਆਏ ਹੋ, ਮੈਨੂੰ ਪਤਤ ਨੂੰ, ਪਾਪੀ ਨੂੰ, ਕਾਮੀ ਨੂੰ, ਨੀਚ ਨੂੰ, ਅਧਰਮੀ ਨੂੰ, ਕਪਟੀ ਨੂੰ, ਜਿਵੇਂ ਆਪ ਜੀ ਨੂੰ ਤਾਰਨਾ ਪਾਉਂਦਾ ਹੈ, ਮਾਲਕ ਜੀ ਕਿਰਪਾ ਕਰਕੇ ਤਾਰ ਲਵੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ।

0: ਦੀ ਸ਼ਰਨ ਵਿੱਚ ਆ ਜਾਵੇ ਪ੍ਰਤ ਪਾਲਣਾ ਕਰਨ ਵਾਸਤੇ ਟਿੱਕਾ ਰੂਪ। ਕਸ਼ਮੀਰ ਤੋਂ ਚੱਲ ਕੇ ਪੰਡਿਤ ਆਏ ਨਾ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ, ਮਹਾਰਾਜ ਸਾਡੀ ਬੋਦੀ ਖਤਰੇ ਦੇ ਵਿੱਚ ਹੈ, ਸਾਡਾ ਜਨੇਊ ਖਤਰੇ ਦੇ ਵਿੱਚ ਹੈ, ਸਾਡਾ ਟਿੱਕਾ ਖਤਰੇ ਦੇ ਵਿੱਚ ਹੈ, ਸਾਡਾ ਧਰਮ ਖਤਰੇ ਦੇ ਵਿੱਚ ਹੈ, ਕਿਰਪਾ ਕਰਕੇ ਸਾਡੀ ਬਾਂਹ ਫੜੋ ਨਹੀਂ ਤੇ ਸਾਡਾ ਧਰਮ ਮਿਟ ਜਾਵੇਗਾ। ਤੇ ਸਰਨ ਪਾਲਨ ਟੀਕਾ, ਟਿੱਕਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਰਨ ਵਿੱਚ ਆਇਆਂ ਦੀ ਆਪਣਾ ਸੀਸ ਕੁਰਬਾਨ ਕਰਦਾ ਪਾਰ ਕਰ ਦਿੱਤਾ। ਤਰਕੋ ਚੱਲਿਆ ਸੱਚੇ ਪਾਤਸ਼ਾਹ ਜੀ ਨੇ ਹਿੰਦਵਾਇਣ ਨੂੰ ਧਰਤੀ ਦੇ ਉੱਪਰ ਰੱਖ ਲੈਣਾ ਕੀਤਾ, ਨਹੀਂ ਤੇ ਮਿਟ ਜਾਣੀ ਸੀ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਬਿਰਧ ਹੈ ਸਵਾਮੀ ਜੀ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਵੀ ਆ ਜਾਂਦਾ ਨਾ, ਵਾਹਿਗੁਰੂ ਜੀ ਰੱਖ ਲੈਣ ਦੇ ਸਮਰੱਥ ਨੇ। ਹਿਰਨੀ ਨੇ ਪੁਕਾਰ ਕੀਤੀ ਸੀ ਨਾ, ਜਦੋਂ ਝਾੜੀਆਂ ਵਿੱਚ ਜਾ ਕਰਕੇ ਆਰਾਮ ਕਰਦੀ ਸੁੱਤੀ ਪਈ ਸੀ, ਚਾਰ ਪਾਸਿਆਂ ਤੋਂ ਥਾਂ ਸੀ ਝਾੜੀਆਂ ਵਿੱਚੋਂ ਨਿਕਲ ਜਾਣ ਵਾਸਤੇ। ਸ਼ਿਕਾਰੀ ਨੇ ਇੱਕ ਪਾਸੇ ਝਾੜੀਆਂ ਵਿੱਚ ਜਿੱਥੇ ਰਸਤਾ ਸੀ ਜਾਲ ਤਾਣ ਦਿੱਤਾ, ਦੂਸਰੇ ਪਾਸੇ ਅੱਗ ਬਾਲ ਦਿੱਤੀ, ਤੀਸਰੇ ਰਸਤੇ 'ਤੇ ਆਪਣੇ ਸ਼ਿਕਾਰੀ ਕੁੱਤੇ ਨੂੰ ਖੜਾ ਕਰ ਦਿੱਤਾ, ਚੌਥੇ ਰਸਤੇ ਦੇ ਵਿੱਚ ਕਮਾਂਡ ਲੈ ਕੇ ਤੀਰ ਨੂੰ ਸੰਧ ਕੇ ਖੜਾ ਹੋ ਗਿਆ ਅਤੇ ਖੇਡ ਖੜਾ ਕੇ ਉੱਚੀ ਉੱਚੀ ਹੱਸਿਆ, ਹੁਣ ਨਹੀਂ ਜਾਣ ਦਿਆਂਗਾ ਮਾਰ ਦਿਆਂਗਾ। ਅੱਗ ਦਾ ਸੇਕ ਲੱਗਿਆ, ਸ਼ਿਕਾਰੀ ਦੇ ਹੱਸਣ ਦੀ ਆਵਾਜ਼ ਸੁਣੀਏ, ਹਿਰਨੀ ਉੱਠੀਏ, ਵੇਖਿਆ ਹੁਣ ਤੇ ਸਾਰੇ ਰਸਤੇ ਬੰਦ ਹੋ ਗਏ, ਜਾਨ ਕਿਵੇਂ ਬਚੇਗੀ। ਵਾਹਿਗੁਰੂ ਜੀ ਦੀ ਸ਼ਰਨ ਲੈ ਲਈ, ਮਹਾਰਾਜ ਮੈਂ ਆਪ ਜੀਆਂ ਦੀ ਸ਼ਰਨ ਹਾਂ, ਸਾਰੇ ਦਰਵਾਜ਼ਿਆਂ ਵਿੱਚ ਮੌਤ ਖੜੀ ਏ, ਜ਼ਿੰਦਗੀ ਦੇ ਦਰਵਾਜ਼ੇ ਬੰਦ ਹੋ ਗਏ ਨੇ, ਮੇਰੇ ਦਰਵਾਜ਼ੇ ਖੋਲ ਦਿਓ। ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਜਦੋਂ ਸ਼ਿਕਾਰੀ ਤੀਰ ਮਾਰਨ ਲੱਗਿਆ ਨਾ, ਉਸ ਦੇ ਪੈਰ ਦੇ ਕੋਲ ਸੱਪ ਦੀ ਰੁੱਢ ਸੀ, ਉਸ ਦੇ ਵਿੱਚੋਂ ਸੱਪ ਨਿਕਲਿਆ, ਸ਼ਿਕਾਰੀ ਦੇ ਪੈਰ 'ਤੇ ਡੰਗ ਮਾਰਿਆ, ਡੰਗ ਵੱਜਣੇ ਦੇ ਨਾਲ ਸ਼ਿਕਾਰੀ ਮਰ ਗਿਆ, ਅਤੇ ਡੰਗ ਵੱਜਣੇ ਕਰਕੇ ਪੀੜਾ ਹੋਣ ਕਰਕੇ ਹੱਥ ਹਿੱਲ ਗਿਆ, ਨਿਸ਼ਾਨਾ ਖੁੰਝ ਗਿਆ, ਅਤੇ ਨਿਸ਼ਾਨਾ ਹਿਰਨੀ ਦੇ ਵੱਜਣ ਦੀ ਬਜਾਏ ਕੁੱਤੇ ਦੇ ਜਾ ਵੱਜਾ। ਦੋ ਰਸਤੇ ਖੁੱਲ੍ਹ ਗਏ, ਕੁੱਤਾ ਮਰ ਗਿਆ, ਸ਼ਿਕਾਰੀ ਮਰ ਗਿਆ। ਵਾਹਿਗੁਰੂ ਜੀ ਨੇ ਕਲਾ ਵਰਤਾਈ, ਹਵਾ ਵਗਾ ਦਿੱਤੀ, ਹਵਾ ਦੇ ਨਾਲ ਉੱਡ ਕੇ ਜਿਹੜਾ ਜਾਲ ਸੀ ਅੱਗ 'ਤੇ ਪੈ ਗਿਆ, ਜਾਲ ਸੜ ਗਿਆ, ਤੀਜਾ ਰਸਤਾ ਖੁੱਲ੍ਹ ਗਿਆ। ਵਾਹਿਗੁਰੂ ਜੀ ਨੇ ਵਰਖਾ ਕਰ ਦਿੱਤੀ, ਮੀਂਹ ਪੈਣ ਦੇ ਨਾਲ ਅੱਗ ਬੁੱਝ ਗਈ, ਚੌਥਾ ਦਰਵਾਜ਼ਾ ਵੀ ਖੁੱਲ੍ਹ ਗਿਆ। ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਨਾ, ਉਹਨਾਂ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਤਾਂ ਹੀ ਕਿਹਾ ਜਾਂਦਾ ਹੈ, ਜਦੋਂ ਕੋਈ ਰੱਖਿਅਕ ਨਾ ਰਵੇ, ਉਸ ਦਾ ਰੱਖਿਅਕ ਵਾਹਿਗੁਰੂ ਹੁੰਦਾ ਹੈ। ਵਾਹਿਗੁਰੂ ਜੀ ਕਿਰਪਾ ਕਰਕੇ ਸਾਰੇ ਰਸਤੇ ਖੋਲ੍ਹ ਦਿੰਦੇ ਨੇ। ਜਿਸ ਦੀ ਜ਼ਿੰਦਗੀ ਦੇ ਅੰਦਰ ਤਰੱਕੀ ਦੇ ਰਸਤੇ ਬੰਦ ਹੋ ਗਏ ਹੋਣ, ਦੁਨੀਆ ਵੀ ਤਰੱਕੀ ਨਾ ਹੁੰਦੀ ਹੋਵੇ। ਜਿਸ ਦੀ ਕੁੱਲ ਦੇ ਅੰਦਰ ਵਾਧੇ ਦੇ ਰਸਤੇ ਬੰਦ ਹੋ ਗਏ ਹੋਣ, ਕੁੱਲ ਦੇ ਅੰਦਰ ਘਰ ਦੇ ਅੰਦਰ ਸੰਤਾਨ ਉਤਪੰਨ ਨਾ ਹੁੰਦੀ ਹੋਵੇ। ਜਿਸ ਦੀ ਆਤਮਿਕ ਅਵਸਥਾ ਦੇ ਰਸਤੇ ਬੰਦ ਹੋ ਗਏ ਹੋਣ, ਸਿਮਰਨ ਭਜਨ ਨਾ ਚੁੱਲਦਾ ਹੋਵੇ, ਆਤਮਿਕ ਤਰੱਕੀ ਨਾ ਹੁੰਦੀ ਹੋਵੇ, ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰੀਏ ਅਤੇ ਬੇਨਤੀਆਂ ਕਰੀਏ, ਮਹਾਰਾਜ ਤੂੰ ਸਮਰੱਥ ਸਰਨ ਯੋਗ, ਆਪ ਜੀ ਸਰਬ ਕਲਾ ਸਮਰੱਥ, ਜਿਹੜਾ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਪੈ ਜਾਂਦਾ ਹੈ, ਰੱਖ ਲੈਣ ਦੇ ਯੋਗ ਹੋ ਜੀਓ।
1: ਅੱਖ ਹੈ ਆਪਣੀ ਕਲ ਤਹਾਰ,
0: ਹੇ ਸਰਬ ਕਲਾ ਸਮਰੱਥ ਜੀ, ਆਪਣੀ ਕਲਾ ਦੇ ਨਾਲ, ਸ਼ਕਤੀ ਦੇ ਨਾਲ, ਸ਼ਕਤੀ ਰੂਪੀ ਕਲਾ ਨੂੰ ਧਾਰਨ ਕਰਕੇ ਸ਼ਰਨ ਪਿਆਂ ਦੀ ਰੱਖਿਆ ਕਰਦੇ ਹੋ।
1: ਜਾਪ ਤਾਪ ਨੇਮ ਸੁਚ ਸੰਜਮ,
0: ਸੋ ਮਹਾਰਾਜ ਜੀ ਆਪ ਜੀ ਨਾਮ ਨੂੰ ਮਹਾਨਤਾ ਦਿੰਦੇ ਹੋ। ਦੁਨੀਆਂ ਦੇ ਅੰਦਰ ਬੜੇ ਜਾਪੀਏ ਮੰਤਰਾਂ ਦਾ ਜਾਪ ਕਰਦੇ ਨੇ, ਬੜੇ ਤਪੀਏ ਤਪ ਕਰਦੇ ਨੇ, ਇਸੇ ਪ੍ਰਕਾਰ ਸੁਚਮਤਾ ਰੱਖਦੇ ਨੇ, ਕੱਪੜੇ ਦੇ ਅੰਦਰ ਹੱਥ ਲੁਕਾ ਕੇ ਰੱਖਦੇ ਨੇ, ਦੂਜੇ ਦੇ ਤਨ ਦੇ ਨਾਲ ਛੋਹਣ ਨਹੀਂ ਦਿੰਦੇ, ਕਹਿੰਦੇ ਮੈਂ ਪਿਟਿਆ ਜਾਵਾਂਗਾ, ਦੂਸਰੇ ਦਾ ਪਰਛਾਵਾਂ ਨਹੀਂ ਲੈਂਦੇ, ਦੂਸਰੇ ਦੇ ਮੱਥੇ ਨਹੀਂ ਲੱਗਦੇ, ਕਹਿੰਦੇ ਜੀ ਸ਼ੂਦਰ ਦੇ ਮੱਥੇ ਲੱਗ ਗਿਆ ਮੈਂ ਬ੍ਰਾਹਮਣ, ਮੇਰਾ ਇਸ਼ਨਾਨ ਪਿਟਿਆ ਜਾਵੇਗਾ, ਮੇਰੀ ਪੂਜਾ ਭੰਗ ਹੋ ਜਾਵੇਗੀ, ਆਰਤੀ ਦੁਬਾਰਾ ਕਰਨੀ ਪਵੇਗੀ। ਇਸ ਪ੍ਰਕਾਰ ਸੌਚਾਚਾਰ ਕਰਦੇ ਨੇ, ਬੜੇ ਸੰਜਮ ਰੱਖਦੇ ਨੇ। ਕੋਈ ਸੰਜਮ ਰੱਖ ਲੈਂਦਾ ਜੀ ਮੈਂ ਪੈਰੀ ਜੋੜਾ ਹੀ ਨਹੀਂ ਪਾਉਣਾ, ਕੋਈ ਸੰਜਮ ਰੱਖ ਲੈਂਦਾ ਮੈਂ ਸਿਰ 'ਤੇ ਪੱਗ ਹੀ ਨਹੀਂ ਬੰਨਣੀ, ਨੰਗੇ ਸਿਰ ਹੀ ਰਹਿਣਾ, ਕੋਈ ਸੰਜਮ ਰੱਖ ਲੈਂਦਾ ਹੈ ਕਿ ਮੈਂ ਇਸ ਪ੍ਰਕਾਰ ਭੋਜਨ ਨਹੀਂ ਖਾਣਾ, ਮੈਂ ਫਲਾ ਆਹਾਰੀ ਹੋ ਜਾਣਾ, ਕੋਈ ਇਸ ਪ੍ਰਕਾਰ ਸੰਜਮ ਰੱਖਦਾ ਮੈਂ ਫਲ ਵੀ ਨਹੀਂ ਖਾਣੇ, ਭੋਜਨ ਵੀ ਨਹੀਂ ਖਾਣੇ, ਦੁੱਧਾ ਧਾਰੀ ਹੋ ਜਾਣਾ, ਕੋਈ ਕਹਿੰਦਾ ਫਲ ਪੁੰਗ ਖਾਣੇ ਨੇ। ਇਸੇ ਪ੍ਰਕਾਰ ਕੋਈ ਸੰਜਮ ਰੱਖਦਾ ਨੇਤਰਾਂ ਦਾ, ਕੋਈ ਸੰਜਮ ਰੱਖਦਾ ਜ਼ੁਬਾਨ ਦਾ, ਕੋਈ ਸੰਜਮ ਰੱਖਦਾ ਕੰਨਾਂ ਦਾ। ਮਹਾਰਾਜ ਇਹ ਵੀ ਤੇ ਔਖੇ ਸਾਧਨ ਨੇ, ਇਹਨਾਂ ਨਾਲ ਪਾਰ ਉਤਾਰਾ ਨਹੀਂ ਹੁੰਦਾ, ਤੇ ਹਜ਼ੂਰ ਫਰਮਾਉਂਦੇ ਹਨ
1: ਜਾਪ ਤਾਪ ਨੇਮ ਸੁਚ ਸੰਜਮ।
0: ਭਾਵੇਂ ਕੋਈ ਦੁਨੀਆਂ ਦੇ ਅੰਦਰ ਰਹਿੰਦਿਆਂ ਹੋਵੇ, ਕਿੰਨੇ ਨੇਮ ਨਿਯਮਾਂ ਨੂੰ ਧਾਰਨ ਕਰ ਲਵੇ, ਬ੍ਰਤ ਇਤਿਆਦਿਕ ਰੱਖਣੇ ਰੂਪੀ, ਕਿੰਨੀ ਤਪੱਸਿਆ ਕਰ ਲਵੇ ਸਰੀਰ ਨੂੰ ਖੇਦ ਦੇਣੇ ਰੂਪੀ, ਕਿੰਨੇ ਜਾਪ ਦੇਵੀਆਂ ਦੇਵਤਿਆਂ ਦੇ ਮੰਤਰਾਂ ਦੇ ਕਰ ਲਵੇ, ਰਿਧੀਆਂ ਸਿੱਧੀਆਂ ਦੇਣ ਵਾਲੇ ਜੋ ਕਹੇ ਜਾਂਦੇ ਨੇ, ਕਿੰਨੀ ਸੌਚਾਚਾਰ ਕਿਰਿਆ ਕਰ ਲਵੇ, ਕਿੰਨਾ ਇੰਦਰੀਆਂ ਦਾ ਸੰਜਮ।

0: ਵਿਦੇ ਛੁਟਕਾਰਾ
1: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਣਾ ਦਿੰਦੇ ਨੇ ਗੁਰਮਤ ਦਾ ਭਾਈ ਇਹਨਾਂ ਸਾਰੀਆਂ ਵਿਧੀਆਂ ਕਰਕੇ ਵੀ ਜੰਮਾਂ ਤੋਂ ਛੁਟਕਾਰਾ ਨਹੀਂ ਹੁੰਦਾ, ਇਹਨਾਂ ਸਾਰੀਆਂ ਵਿਧੀਆਂ ਕਰਕੇ 84 ਲੱਖ ਜੂਨੀਆਂ ਤੋਂ ਛੁਟਕਾਰਾ ਨਹੀਂ ਹੁੰਦਾ, ਇਹਨਾਂ ਸਾਰੀਆਂ ਵਿਧੀਆਂ ਕਰਕੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ, ਵਿਕਾਰਾਂ ਤੋਂ ਛੁਟਕਾਰਾ ਨਹੀਂ ਹੁੰਦਾ, ਅੰਮ੍ਰਿਤ ਨਾਮ ਕਰਕੇ ਹੀ ਵਿਕਾਰਾਂ ਤੋਂ ਛੁੱਟੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਡਾ ਧਰਨਾ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਮਹਾਰਾਜ ਅਸੀਂ ਅੰਧ ਅੰਧ ਤਾਈ ਵਾਲੇ ਹਾਂ, ਮਨਮੁਖ ਅਗਿਆਨੀ ਹਾਂ, ਗਰਤ ਘੋਰ ਇਹ ਸੰਸਾਰ ਰੂਪੀ ਮੋਹ ਦੀ ਡੂੰਗੀ ਖੱਡ ਹੈ, ਡੂੰਗਾ ਖੂਹਾ ਹੈ। ਹੁਣ ਅੰਧਾ ਇੱਕ ਤੇ ਬੰਦਾ ਅੰਨਾ ਹੋਵੇ, ਇੱਕ ਡਿੱਗ ਪਵੇ ਖੂਹ ਦੇ ਵਿੱਚ ਤੇ ਖੂਹ ਦੇ ਵਿੱਚੋਂ ਤੇ ਸੁਜਾਖੇ ਕੋਲੋਂ ਨਹੀਂ ਨਿਕਲਿਆ ਜਾਂਦਾ, ਅੰਨਾ ਵਿਚਾਰਾ ਕਿਵੇਂ ਨਿਕਲੇਗਾ? ਨਾ ਕਿਨਾਰਾ ਦਿਸਣਾ, ਨਾ ਉਹ ਥਾਂ ਦਿਸਣੀ ਕਿੱਥੇ ਹੱਥ ਪਾ ਕੇ ਤਾਂ ਚੜ ਜਾਵਾਂ, ਨਹੀਂ ਨਿਕਲਿਆ ਜਾ ਸਕਦਾ। ਨਾ ਬੇਨਤੀਆਂ ਕਰਨੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸੰਸਾਰ ਮੋਹ ਦਾ ਅੰਨਾ ਖੂਹਾ ਹੈ, ਅਸੀਂ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹਾਂ, ਅੰਨੇ ਖੂਹ ਦੇ ਵਿੱਚ ਡਿੱਗ ਪਏ ਹਾਂ ਜੀ, ਉਹ ਕਿਰਪਾ ਕਰਕੇ ਕੱਢ ਦਵੋ।
0: ਨਾਨਕ ਨਦਰ ਨਿਹਾਰ,
1: ਸਤਿਗੁਰੂ ਜੀ ਬੇਨਤੀਆਂ ਕਰਨੇ ਦੀ ਜਾਂਚ ਦੱਸਦੇ ਨੇ, ਪ੍ਰਭੂ ਪਰਮੇਸ਼ਰ ਜੀ ਸਾਨੂੰ ਨਦਰ ਨਿਹਾਰ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਣਾ ਕਰੋ। ਜਿਨ੍ਹਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ ਤਿਨ੍ਹਾਂ ਦੇ ਦੁੱਖ ਕੱਟੇ ਜਾਂਦੇ ਨੇ। ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਮਹਾਰਾਜ ਅੱਖ ਦੀ ਕੌਰ ਦੇ ਨਾਲ, ਬਾਂਕੀ ਤਕਣੀ ਦੇ ਨਾਲ, ਟੇਢੀ ਤਕਣੀ ਦੇ ਨਾਲ ਜ਼ਰਾ ਜਿੰਨੀ ਵੀ ਜਿਸ ਦੇ ਉੱਪਰ ਆਪਣੀ ਨਦਰ ਸਵੱਲੀ ਪਾ ਦਿੰਦੇ ਹੋ ਸੱਚੇ ਪਾਤਸ਼ਾਹ ਜੀ, ਉਸਦੇ ਸਾਰੇ ਦੁੱਖਾਂ ਨੂੰ ਕੱਟ ਦਿੰਦੇ ਹੋ। ਸਾਨੂੰ ਵੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕਰੋ ਜੀ।
0: ਮਹੱਲਾ ਪੰਜਵਾ,
1: ਕਾਂਗੜਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਭਾਈ ਕੀਰਤਨ ਕਰਨ ਵੇਲੇ ਚੌਥੇ ਸੁਰਤਾਲ ਘਰ ਵਿੱਚ ਇਹਨਾਂ ਸ਼ਬਦਾਂ ਦਾ ਗਾਇਨ ਕਰਨਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਇੱਕ ਨੇ, ਅਦੁੱਤੀ ਬ੍ਰਹਮ, ਸੁਜਾਤੀ ਵਿਜਾਤੀ, ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਉਚਾਰਨੇ ਮਾਤਰੇ ਸੇ ਰੱਖਿਆ ਕਰਨ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
0: ਨਰਪਤ ਨਮਸਕਾਰ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗੁਰੂ ਦੀ ਵਡਿਆਈ ਸਰਵਣ ਕਰਵਾਓ, ਪੂਰੇ ਸਤਿਗੁਰੂ ਜੀ ਕੈਸੇ ਨੇ, ਸਤਿਗੁਰਾਂ ਦਾ ਪ੍ਰਤਾਪ ਕੈਸਾ ਹੈ, ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਜੋ ਪੂਰੇ ਸਤਿਗੁਰੂ ਜੀ ਨੇ ਨਾ, ਸ੍ਰੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਨਾਰਾਇਣ ਜਿਸ ਪਰਮੇਸ਼ਰ ਜੀ ਦੇ ਅੰਦਰ ਅਵਿਦਿਆ ਰੂਪੀ ਰਾਤ ਨਹੀਂ ਹੈ, ਜਿਸ ਪਰਮੇਸ਼ਰ ਜੀ ਦੇ ਅੰਦਰ ਅਗਿਆਨਤਾ ਦਾ ਹਨੇਰਾ ਨਹੀਂ ਹੈ, ਜੋ ਪਰਮੇਸ਼ਰ ਜੀ ਨਰਾਂ ਦਰਾਂ ਦੇ ਵਿੱਚ ਆਏ ਹੋਏ ਨੇ ਨਰਪਤ, ਜੋ ਪਰਮੇਸ਼ਰ ਜੀ ਸਾਰੇ ਨਰਾਂ ਦੇ ਮਨੁੱਖਾਂ ਦੇ ਜੀਵਾਂ ਦੇ ਪਤੀ ਮਾਲਕ ਰੂਪ ਹਨ, ਉਸ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ ਪੂਰੇ ਸਤਿਗੁਰੂ ਜੀ। ਐਸੇ ਸਤਿਗੁਰੂ ਜੀ ਨੂੰ ਨਮਸਕਾਰ ਹੈ, ਅਸੀਂ ਮਨ ਬਾਣੀ ਸਰੀਰ ਕਰਕੇ ਸਦਾ ਸਦਾ ਨਮਸਕਾਰ ਕਰਦੇ ਹਾਂ।
0: ਗੁਰ ਕਾ ਬਲ ਬਲ ਜਾਈਏ,
1: ਐਸੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਜੀ ਤੋਂ ਮਨ ਕਰਕੇ ਵੀ ਕੁਰਬਾਨ, ਸਰੀਰ ਕਰਕੇ ਵੀ ਕੁਰਬਾਨ, ਬਲਿਹਾਰ ਜਾਣਾ ਕਰਦੇ ਹਾਂ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਮੁਕਤ ਰੂਪ ਨੇ, ਮੋਹੇ ਸਾਨੂੰ ਤਮਾਮ ਜੀਵਾਂ ਨੂੰ ਤਾਰੈ ਤਾਰਨ ਦੇ ਸਮਰੱਥ ਨੇ, ਮੋਹੇ ਤਾਰੈ ਸਾਨੂੰ ਤਾਰਨ ਵਾਲੇ ਨੇ, ਮੋਹੇ ਤਾਰੈ ਮੋਹ ਰੂਪੀ ਸਾਗਰ ਤੋਂ ਜਿਹੜੇ ਸਤਿਗੁਰੂ ਜੀ ਕਿਰਪਾ ਕਰਕੇ ਤਾਰ ਦੇਣ ਵਾਲੇ ਹਨ ਜੀ, ਉਹ ਨਾਮ ਰੂਪੀ ਬੇੜਾ ਦੇ ਕਰਕੇ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
0: ਕਵਨ ਕਵਨ ਗੁਣ ਕਹੀਆ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਪਰਮੇਸ਼ਰ ਜੀ ਦੇ ਸਰੂਪ ਨੇ ਪੂਰੇ ਸਤਿਗੁਰੂ ਜੀ, ਉਹ ਪਰਮੇਸ਼ਰ ਜੀ ਕੈਸੇ ਨੇ? ਪਰਮੇਸ਼ਰ ਜੀ ਦੇ ਗੁਣਾਂ ਦਾ ਵਖਿਆਨ ਕਰੋ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਰਸਨਾ ਦੇ ਨਾਲ ਪਰਮੇਸ਼ਰ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਕਹਿਣਾ ਕਰੀਏ, ਸਰੀਰ ਕਰਕੇ ਕਿਹੜੇ ਕਿਹੜੇ ਗੁਣਾਂ ਨੂੰ ਕਹੀਏ, ਮਨ ਕਰਕੇ ਕਿਹੜੇ ਕਿਹੜੇ

0: ਸਮੁੱਚੇ ਗੁਣ ਕਥਨ ਕਰਨ ਵਿੱਚ ਨਹੀਂ ਆਉਂਦੇ ਹਨ।
1: ਲੱਖ ਲੱਖ ਕਈ ਗੋਰਾ
0: ਮਹਾਰਾਜ, ਕਿਸੇ ਨੇ ਤੇ ਇਸ ਦੇ ਗੁਣਾਂ ਨੂੰ ਕਥਨ ਕੀਤਾ ਹੀ ਹੋਵੇਗਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਲੱਖ ਕਈ ਕੋਰਾ। ਹੁਣ ਤਿੰਨ ਵਾਰ ਲੱਖ ਸ਼ਬਦ ਆਇਆ ਤੇ ਤਿੰਨੇ ਵਾਰ ਕਈ ਕੋਰਾ ਅਰਥ ਵਾਸਤੇ ਨਾਲ ਲਾ ਲੈਣਾ। ਹਜ਼ੂਰ ਬਚਨ ਕਰਨਾ ਕਰਦੇ ਨੇ ਲੱਖ ਕਈ ਕੋਰਾ, ਭਾਈ ਲੱਖਾਂ ਲੱਖਾਂ ਜੀਵ, ਕਈ ਕਈ ਕਰੋੜਾਂ ਜੀਵ ਪਹਿਲੇ ਸਮੇਂ ਦੇ ਅੰਦਰ ਵੀ ਵਖਿਆਨ ਕਰਦੇ ਰਹੇ, ਲੱਖਾਂ ਲੱਖਾਂ ਜੀਵ ਕਰੋੜਾਂ ਕਰੋੜਾਂ ਗੁਣਾਂ ਦੁਆਰਾ ਹੁਣ ਵੀ ਵਖਿਆਨ ਕਰ ਰਹੇ ਨੇ ਤੇ ਲੱਖਾਂ ਲੱਖਾਂ ਜੀਵ ਕਰੋੜਾਂ ਕਰੋੜਾਂ ਗੁਣਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਵੀ ਵਖਿਆਨ ਕਰਦੇ ਰਹਿਣਗੇ। ਇਸੇ ਪ੍ਰਕਾਰ
1: ਲੱਖ ਲੱਖ ਲੱਖ ਕਈ ਕੋਰਾ,
0: ਸਾਧ ਸੰਗਤ ਜੀ ਇੱਕ ਹੁੰਦਾ ਕਹਿ ਦੇਣਾ ਕਰੋੜ ਜੀਵ, ਫਿਰ ਦਸ ਕਰੋੜ, ਸੌ ਕਰੋੜ, ਹਜ਼ਾਰ ਕਰੋੜ, ਦਸ ਹਜ਼ਾਰ ਕਰੋੜ, ਸਤਿਗੁਰੂ ਜੀ ਬਚਨ ਕਰਦੇ ਨਹੀਂ ਭਾਈ ਇੰਨੇ ਵੀ ਨਹੀਂ, ਲੱਖ ਕਈ ਕੋਰਾ, ਕਈ ਕਈ ਲੱਖ ਕਰੋੜ ਜੀਵ ਸਤਯੁਗ ਦੇ ਸਮੇਂ ਦੇ ਅੰਦਰ ਵੀ ਇਸ ਦੇ ਗੁਣਾਂ ਨੂੰ ਕਥਨ ਕਰਦੇ ਰਹੇ, ਕਈ ਕਈ ਲੱਖ ਕਰੋੜ ਜੀਵ ਤ੍ਰੇਤੇ ਯੁੱਗ ਦੇ ਅੰਦਰ ਵੀ ਵਖਿਆਨ ਕਰਦੇ ਰਹੇ, ਕਈ ਕਈ ਲੱਖ ਕਰੋੜ ਜੀਵ ਦੁਆਪਰ ਯੁੱਗ ਦੇ ਵਿੱਚ ਵੀ ਇਸ ਦੇ ਗੁਣਾਂ ਦਾ ਵਖਿਆਨ ਕਰਦੇ ਰਹੇ ਤੇ ਕਈ ਕਈ ਲੱਖਾਂ ਕਰੋੜਾਂ ਜੀਵ ਕਲਯੁੱਗ ਦੇ ਸਮੇਂ ਦੇ ਅੰਦਰ ਵੀ ਇਸ ਦੇ ਗੁਣਾਂ ਨੂੰ ਵਖਿਆਨ ਕਰਦੇ ਹਨ। ਚਾਰੇ ਹੀ ਯੁੱਗਾਂ ਦੇ ਵਿੱਚ ਇਹਨਾਂ ਲੱਖਾਂ ਕਰੋੜਾਂ ਦੇ ਵਿੱਚੋਂ ਕੌਣ ਹੈ ਜਿਹੜਾ ਵਾਹਿਗੁਰੂ ਜੀ ਦੇ ਸਾਰੇ ਗੁਣਾਂ ਦੀ ਵਿਚਾਰ ਕਰ ਲਵੇ? ਭਾਈ ਸਾਰਿਆਂ ਦੇ ਵਿੱਚੋਂ ਕੋਈ ਵੀ ਪਰਮੇਸ਼ਰ ਜੀ ਦੇ ਸਰਬਤ ਗੁਣਾਂ ਦੀ ਵਿਚਾਰ ਨਹੀਂ ਕਰ ਸਕਦਾ ਹੈ।
1: ਬਿਸਮ ਬਿਸਮ ਹੀ ਭਾਈ ਹੈ,
0: ਬਿਸਮਾਦ ਸਰੂਪ ਪਰਮੇਸ਼ਰ ਜੀ ਦੇ ਬਿਸਮਾਦ ਸਰੂਪ ਨੂੰ ਜਾਣ ਕਰਕੇ ਸਾਡੀ ਜਿਹੜੀ ਬੁੱਧੀ ਬਿਸਮਾਦ ਰੂਪੀ ਹੋ ਗਈ ਹੈ ਜੀਓ, ਇਸੇ ਪ੍ਰਕਾਰ
1: ਬਿਸਮ ਬਿਸਮ ਹੀ ਭਾਈ ਹੈ।
0: ਭਾਈ ਅਸੀਂ ਤਨ ਕਰਕੇ ਵੀ ਬਿਸਮ ਬਿਸਮਾਦ ਹੋਏ ਹਾਂ, ਮਨ ਕਰਕੇ ਵੀ ਬਿਸਮ ਬਿਸਮਾਦ ਰੂਪ ਹੋ ਗਏ ਹਾਂ, ਬੁੱਧੀ ਕਰਕੇ ਵੀ ਬਿਸਮਾਦ ਰੂਪ ਹੋ ਗਏ ਹਾਂ। ਸਾਡੀ ਬੁੱਧੀ, ਸਾਡੀ ਅਕਲ, ਆਤਮ ਵਿਸ਼ੈਣੀ ਮਤ ਵੀ ਬਿਸਮਾਦ ਅਸਚਰਜ ਰੂਪ ਹੋ ਗਈ ਹੈ।
1: ਗੁਲਾਲ ਰੰਗਾਰਾ,
0: ਜੋ ਲਾਲ ਪਿਆਰੇ ਪਰਮੇਸ਼ਰ ਜੀ ਨੇ ਨਾ, ਗੁਲਾਲ ਰੰਗਾਰਾ ਗੂੜੇ ਰੰਗ ਵਾਲੇ, ਸਾਡੀ ਬੁੱਧੀ ਉਸ ਦੇ ਪ੍ਰੇਮ ਰੰਗ ਦੇ ਅੰਦਰ ਰੰਗੀ ਗਈ, ਲਾਲ ਚੂਚੂਆ ਭਗਤੀ ਪ੍ਰੇਮ ਦਾ ਐਸਾ ਰੰਗ ਚੜ ਗਿਆ ਹੈ, ਅਸਚਰਜ ਸਰੂਪ ਪਰਮੇਸ਼ਰ ਜੀ ਨੂੰ, ਅਸਚਰਜ ਗੁਣਾਂ ਵਾਲਿਆਂ ਨੂੰ ਪਾ ਕਰਕੇ ਅਸਚਰਜ ਰੂਪ ਹੀ ਹੋ ਰਹੇ ਹਾਂ।
1: ਨਾਨਕ ਸੰਤਨ ਰਸ ਆਈ
0: ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਲਾਲ ਚੂਚੂਆ ਗੂੜਾ ਰੰਗ ਭਗਤੀ ਦਾ ਆਪ ਜੀ ਕਹਿੰਦੇ ਹੋ, ਮਹਾਰਾਜ ਇਸ ਪ੍ਰੇਮ ਰੰਗ ਦਾ ਆਨੰਦ ਵੀ ਕਿਸੇ ਨੇ ਮਾਣਿਆ? ਹਜ਼ੂਰ ਫਰਮਾਉਂਦੇ ਨੇ ਭਾਈ ਬਹੁਤਿਆਂ ਨੇ ਮਾਣਿਆ। ਮਹਾਰਾਜ ਕਿੰਨਾ ਨੇ ਮਾਣਿਆ, ਕਿੰਨਾ ਨੂੰ ਇਹ ਰਸ ਆਇਆ, ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਬਚਨ ਕਰਦੇ ਨੇ, ਕਹੋ ਕਹਿਣਾ ਫਰਮਾਉਣਾ ਕਰਦੇ ਨੇ ਨਾਨਕ, ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸੰਤਨ ਰਸ ਆਈ ਹੈ ਭਾਈ, ਉਸ ਦੀ ਭਗਤੀ ਦੇ ਰਸ ਨੂੰ ਲੈਣ ਵਾਲੇ ਕੋਈ ਥੋੜੇ ਪ੍ਰਾਣੀ ਨਹੀਂ ਹੋਈ, ਕੋਈ ਇੱਕ ਦੋ ਨਹੀਂ ਹੋਏ, ਸੰਤਨ ਬਹੁ ਗਿਣਤੀ ਦਾ ਵਾਚਕ ਹੈ। ਸੰਤਾਂ ਨੂੰ, ਭਗਤ ਜਨਾਂ ਨੂੰ ਵਾਹਿਗੁਰੂ ਜੀ ਦੀ ਬੰਦਗੀ ਦਾ ਰਸ ਆਇਆ ਹੈ, ਸਤਯੁਗ ਦੇ ਭਗਤਾਂ ਨੂੰ, ਤ੍ਰੇਤੇ ਦੇ ਭਗਤਾਂ ਨੂੰ, ਇਸੇ ਪ੍ਰਕਾਰ ਕਹਿ ਲਈਏ ਦੁਆਪਰ ਦੇ ਸੰਤਾਂ ਨੂੰ, ਕਲਯੁਗ ਦੇ ਸੰਤਾਂ ਨੂੰ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਦੇ ਅੰਦਰ ਸੰਤ ਲਿਖਿਆ, ਆਪਣੇ ਇਸ਼ਟ ਦੇਵ ਆਪਣੇ ਗੁਰੂ ਰਾਮਾਨੰਦ ਜੀ ਨੂੰ ਵੀ ਸੰਤ ਲਿਖਿਆ ਤੇ ਬਚਨ ਕਰਨਾ ਕੀਤਾ ਨਾ, ਸੰਤਾ ਕਉ ਮਤ ਕੋਈ ਨਿੰਦਾ ਹੋ, ਸੰਤ ਰਾਮ ਹੈ ਏਕੋ। ਬਾਬਾ ਰਾਮਾਨੰਦ ਸਾਹਿਬ ਜੀ ਦੀ ਨਿੰਦਿਆ ਕਰਨ ਲੱਗੇ ਵਿਰੋਧੀ ਲੋਕ, ਰਾਮਾਨੰਦ ਜੀ ਨੇ ਕੀ ਕੀਤਾ, ਇੱਕ ਸ਼ੂਦਰ ਨੂੰ ਮੰਤਰ ਦੇ ਦਿੱਤਾ, ਸ਼ੂਦਰ ਨੂੰ ਕਹਿ ਦਿੱਤਾ ਉੱਠ ਰਾਮ ਕੇ ਰਾਮ ਕਹੋ, ਤੇ ਹੁਣ ਸ਼ੂਦਰ ਜਿਹੜਾ ਕਬੀਰ ਉਹ ਰਾਮ ਰਾਮ ਜਪਦਾ ਤੇ ਆਪ ਜੀ ਬਚਨ ਕਰਦੇ ਨੇ, ਭਾਈ ਸੰਤਾਂ ਕੋ ਮਤ ਕੋਈ ਨਿੰਦਾ ਹੋ, ਸੰਤ ਰਾਮ ਹੈ ਏਕੋ। ਕਹਿਣਾ ਕਰਦੇ ਨੇ ਸਾਡੇ ਇਸ਼ਟ ਨੂੰ, ਸਾਡੇ ਗੁਰੂ ਨੂੰ, ਸਾਡੇ ਸੰਤ ਨੂੰ ਮਤਾ ਕੋਈ ਨਿੰਦਣਾ ਕਰੋ। ਰਾਮਾਨੰਦ ਜੀ ਸੰਤ ਤੇ ਪਰਮੇਸ਼ਰ ਜੀ ਦੇ ਵਿੱਚ ਕੋਈ ਭੇਦ ਨਹੀਂ, ਇੱਕ ਰੂਪ ਹੋਏ ਨੇ। ਇਸੇ ਪ੍ਰਕਾਰ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ। ਜਦੋਂ ਭਗਤ ਕਬੀਰ ਸਾਹਿਬ ਜੀ ਦੇ ਹੱਥ ਤੇ ਪੈਰ ਬੰਨ੍ਹ ਦਿੱਤੇ ਰੱਸੀਆਂ ਦੇ ਨਾਲ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਨਾ, ਹਸਤ ਭਾਗ ਕਹਿ ਚੀਸਾ ਮਾਰਿਆ, ਇਹ ਮੂਰਤ ਕਹਿ ਹਾਓ ਬਲਿਹਾਰਾ, ਤੇ ਬਚਨ ਕਰਦੇ ਨੇ ਮੈਂ ਸੰਤ ਵਿਚਾਰੇ ਨੇ ਕੀ ਅਪਰਾਧ ਕੀਤਾ ਸੀ, ਗੱਠੜੀ ਵਾਂਗੂ ਹੱਥ ਪੈਰ ਮੇਰੇ ਬੰਨ੍ਹ ਦਿੱਤੇ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਪੈਰਾਂ ਹੇਠਾਂ ਕੁਚਲਣ ਵਾਸਤੇ। ਅਰਥਾਤ ਭਗਤ ਕਬੀਰ ਜੀ ਨੇ ਆਪਣੇ ਆਪ ਨੂੰ ਸੰਤ ਆਖਿਆ ਤੇ ਬਾਬਾ ਰਾਮਾਨੰਦ ਸਾਹਿਬ ਜੀ ਨੂੰ ਸੰਤ ਆਖਿਆ। ਇਹਨਾਂ ਸੰਤਾਂ ਨੇ ਭਗਤੀ ਦਾ ਰਸ ਮਾਣਿਆ ਹੈ। ਭਗਤ ਧੰਨਾ ਜੀ, ਭਗਤ ਨਾਮਦੇਵ ਸਾਹਿਬ ਜੀ, ਉਹ 15 ਹੀ ਭਗਤ, ਉਹ 17 ਹੀ ਭੱਟ, ਉਹ ਸਾਰੇ ਗੁਰਸਿੱਖ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਆਈ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ

0: ਜੀ ਭਾਈ ਗੁਰਦਾਸ ਜੀ ਬਾਬਾ ਵਿਧੀ ਚੰਦ ਜੀ ਬੇਅੰਤ ਮਹਾਤਮਾ ਹੋਏ ਨੇ ਜਿਨ੍ਹਾਂ ਨੇ ਇਸ ਰਸ ਨੂੰ ਮਾਣਿਆ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸੰਤਨ ਰਸ ਆਈ ਹੈ ਭਾਈ ਜਿਹੜੇ ਸੰਤ ਜਨ ਨੇ ਨਾ ਉਹਨਾਂ ਨੂੰ ਇਸ ਭਗਤੀ ਦਾ ਰਸ ਆਇਆ ਹੈ ਬੰਦਗੀ ਦਾ ਰਸ ਆਇਆ ਰਸ ਮਾਨਣੇ ਵਾਲੇ ਹੋ ਕਰਕੇ ਰਸ ਨੂੰ ਮਾਣਿਆ ਹੈ ਪ੍ਰੇਮ ਰਸ ਨੂੰ ਮਾਣਿਆ ਹੈ ਅੰਮ੍ਰਿਤ ਰਸ ਨੂੰ ਮਾਣਿਆ ਹੈ ਤਿੰਨਾਂ ਸੰਤ ਜਨਾਂ ਨੇ
1: ਜਾਖ ਗੂੰਗਾ ਮੁਸਕਾਰਾ
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤੀ ਦੇ ਰਸ ਨੂੰ ਚੱਖ ਕੇ ਫਿਰ ਸਵਾਦ ਕਿਹੋ ਜਿਹਾ ਦੱਸਦੇ ਨੇ ਇਸ ਭਗਤੀ ਦਾ ਟੇਸਟ ਕਿਹੋ ਜਿਹਾ ਸਵਾਦ ਕਿਹੋ ਜਿਹਾ ਰਸ ਕਿਹੋ ਜਿਹਾ ਕੀ ਦੱਸਦੇ ਨੇ ਉਹ ਸੰਤ ਜਨ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਦੱਸ ਹੀ ਨਹੀਂ ਸਕਦੇ ਜਿਵੇਂ ਗੂੰਗੇ ਨੂੰ ਗੁੜ ਖਵਾ ਦਈਏ ਤੇ ਪੁੱਛੀਏ ਗੁੜ ਕਿਹੋ ਜਿਹਾ ਹੈ ਤੇ ਜਿਹੜਾ ਗੂੰਗਾ ਬੰਦਾ ਹੁੰਦਾ ਮੁਸਕਰਾ ਕੇ ਹੱਸ ਕੇ ਖੁਸ਼ੀ ਦਾ ਇਜ਼ਹਾਰ ਤੇ ਕਰ ਸਕਦਾ ਹੈ ਕਿ ਗੁੜ ਖਾ ਕੇ ਪ੍ਰਸੰਨ ਹੋ ਗਿਆ ਪਰ ਗੂੰਗਾ ਬੰਦਾ ਕਦੇ ਬੋਲ ਕੇ ਨਹੀਂ ਦੱਸ ਸਕਦਾ ਕਿ ਗੁੜ ਦਾ ਸਵਾਦ ਕਿਹੋ ਜਿਹਾ ਹੈ ਇਸੇ ਪ੍ਰਕਾਰ ਜਿਸ ਨੇ ਇਹ ਰਸ ਚੱਖ ਲਿਆ ਨਾ ਉਹ ਰਸ ਦੱਸ ਹੀ ਨਹੀਂ ਸਕਦਾ ਕਿ ਰਸ ਹੈ ਕਿਹੋ ਜਿਹਾ ਜੇ ਕੋਈ ਉਦਾਹਰਣ ਦੇ ਕਰਕੇ ਵੀ ਸਮਝਾਵੇ ਫਿਰ ਇਸ ਤੋਂ ਵੱਡਾ ਹੀ ਦੱਸਣਾ ਪੈਂਦਾ ਹੈ ਇਹ ਨਹੀਂ ਕਿਹਾ ਜਾਂਦਾ ਕਿ ਰਸ ਇਹੋ ਜਿਹਾ ਜੇ ਬਾਬਾ ਫਰੀਦ ਸਾਹਿਬ ਜੀ ਨੇ ਕੁਝ ਵਸਤੂਆਂ ਗਿਣੀਆਂ ਨਾ ਤੇ ਬਚਨ ਇਹ ਕੀਤਾ ਫਰੀਦਾ ਸੱਕਰ ਖੰਡ ਨੇ ਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਭਾਵੇਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ ਰੱਬ ਨਾ ਪੁੱਜਣ ਤੁੱਧ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸ ਦੇ ਬਰਾਬਰ ਇਹ ਸਾਰੀਆਂ ਵਸਤੂਆਂ ਵੀ ਨਹੀਂ ਪੁੱਜਦੀਆਂ ਉਸ ਦਾ ਜਿਹੜਾ ਰਸ ਹੈ ਨਾ ਉਹ ਕਥਨ ਵਿੱਚ ਨਹੀਂ ਆਉਂਦਾ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਪਰ ਉਹ ਰਸ ਇਹੋ ਜਿਹਾ ਜਿਸ ਨੇ ਉਸ ਰਸ ਨੂੰ ਚੱਖ ਲਿਆ ਕੋਈ ਹੋਰ ਰਸ ਚੇਤੇ ਹੀ ਨਹੀਂ ਆਉਂਦਾ ਸਾਰੇ ਹੀ ਰਸ ਫਿਰ ਤੇ ਇਸ ਨੂੰ ਭੁੱਲ ਜਾਂਦੇ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਜੇ ਹੁਣ ਗੂੰਗਾ ਗੁੜ ਖਾ ਲਵੇ ਤੇ ਪੁੱਛਣਾ ਕਰੀਏ ਰਸ ਨਹੀਂ ਨਾ ਦੱਸ ਸਕਦਾ ਸਵਾਦ ਟੇਸਟ ਨਹੀਂ ਦੱਸ ਸਕਦਾ ਜਿਸ ਨੇ ਭਗਤੀ ਦੇ ਰਸ ਨੂੰ ਮਾਣ ਲਿਆ ਭਾਈ ਉਹ ਭਗਤੀ ਦੇ ਰਸ ਨੂੰ ਵੀ ਜ਼ੁਬਾਨੋਂ ਬੋਲ ਕੇ ਦੱਸ ਨਹੀਂ ਸਕਦਾ ਪਰ ਇਸ ਦਾ ਰਸ ਐਸਾ ਜਿਸ ਨੂੰ ਭਗਤੀ ਦਾ ਰਸ ਆ ਰਿਹਾ ਹੋਵੇ ਨਾ ਸਰੀਰ ਦੇ ਕੱਟੇ ਜਾਂਦੇ ਬੰਦ ਬੰਦ ਦੀ ਸੋਝੀ ਵੀ ਨਹੀਂ ਰਹਿੰਦੀ ਕਿ ਸਰੀਰ ਕੱਟਿਆ ਜਾ ਰਿਹਾ ਸਰੀਰ ਦੇ ਬੰਦ ਬੰਦ ਕੱਟੇ ਜਾਣ ਦਾ ਦੁੱਖ ਪਾਉਂਦਾ ਹੀ ਨਹੀਂ ਖੋਪੜਾ ਲੱਥਦਾ ਹੋਵੇ ਤੇ ਇਸ ਪ੍ਰਕਾਰ ਖੋਪੜਾ ਲੱਥਣ ਦਾ ਦੁੱਖ ਵੀ ਨਹੀਂ ਪਾਉਂਦਾ ਉਸ ਸੁੱਖ ਦੇ ਅੰਦਰ ਹੀ ਉਹ ਨਾਮ ਖੁਮਾਰੀ ਵਾਲਾ ਮਹਾਂਪੁਰਖ ਐਸਾ ਮਸਤ ਹੋ ਜਾਂਦਾ ਹੈ ਸਰੀਰ ਦਾ ਦੁੱਖ ਦੁੱਖ ਰੂਪ ਹੋ ਕਰਕੇ ਵਿਆਪਦਾ ਹੀ ਨਹੀਂ ਸਰੀਰ ਆਰੇ ਨਾਲ ਚੀਰਿਆ ਜਾਵੇ ਨਾ ਉਸ ਰਸ ਦੇ ਅੰਦਰ ਇੰਨਾ ਮਗਨ ਹੋ ਜਾਂਦਾ ਕਿ ਸਰੀਰ ਦਾ ਦੁੱਖ ਨਹੀਂ ਪਾਉਂਦਾ ਮਹਾਰਾਜ ਉਹ ਰਸ ਆਉਂਦਾ ਕਿਵੇਂ ਹੈ ਤੇ ਸਤਿਗੁਰਾਂ ਨੇ ਸਾਧ ਸੰਗਤ ਜੀ ਉਹ ਵੀ ਬਚਨ ਕਰਕੇ ਦੱਸੇ ਨੇ ਇਹ ਰਸ ਛਾਡਾ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਿਨ੍ਹਾਂ ਨੇ ਇਸ ਦੁਨੀਆਂ ਦੇ ਰਸਾਂ ਕਸਾਂ ਨੂੰ ਛੱਡ ਦਿੱਤਾ ਤੇ ਫਿਰ ਉਹਨਾਂ ਨੂੰ ਉਹ ਪਰਮੇਸ਼ਰ ਜੀ ਦੀ ਬੰਦਗੀ ਦਾ ਰਸ ਆਇਆ ਜੇ ਕੋਈ ਆਖੇ ਮੈਂ ਕਾਮ ਦਾ ਰਸੀਆ ਵੀ ਹੋਵਾਂ ਤੇ ਨਾਮ ਦਾ ਰਸੀਆ ਵੀ ਹੋਵਾਂ ਤੇ ਦੋਵਾਂ ਰਸਾਂ ਨੂੰ ਇਕੱਠਿਆ ਨਹੀਂ ਮਾਣਿਆ ਜਾਣਾ ਦੁਨੀਆਂ ਦੇ ਰਸ ਛੱਡਣੇ ਪੈਣਗੇ ਫਿਰ ਉਹ ਰਸ ਆਉਂਦਾ ਹੈ ਜਿਨ੍ਹਾਂ ਨੇ ਉਹ ਰਸ ਪੀ ਲਿਆ ਫਿਰ ਹੋਰ ਰਸ ਨਹੀਂ ਪਾਉਂਦਾ ਜੀ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦਾ ਰਸ ਹੈ ਜਿਸ ਨੂੰ ਜ਼ੁਬਾਨ ਤੋਂ ਬੋਲ ਕੇ ਦੱਸਿਆ ਨਹੀਂ ਜਾਂਦਾ ਉਹ ਤਾਂ ਐਸਾ ਰਸ ਹੈ ਜਿਹੜਾ ਸ਼ਬਦਾਂ ਦੁਆਰਾ ਕਥਨ ਨਹੀਂ ਹੁੰਦਾ ਕਲਮ ਦੁਆਰਾ ਲਿਖਿਆ ਨਹੀਂ ਜਾਂਦਾ ਕੇਵਲ ਤਾਂ ਕੇਵਲ ਮਾਣਿਆ ਜਾਂਦਾ ਤੇ ਮਹਿਸੂਸ ਕੀਤਾ ਜਾਂਦਾ ਹੈ ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨ ਐਸਾ ਉਹ ਰਸ ਹੈ ਜੀ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰਨ ਕਰਕੇ ਸ਼ੁਭ ਸਿੱਖਿਆ ਦਿੰਦਿਆਂ ਹੋਇਆਂ ਪਾਵਨ ਉਪਦੇਸ਼ ਸਰਬਤ ਸੰਸਾਰ ਦੇ ਤਾਈਂ ਸਾਂਝਾ ਬਖਸ਼ਿਸ਼ ਕਰ ਰਹੇ ਨੇ ਪਾਵਨ ਗੁਰ ਸ਼ਬਦਾਂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰਸੰਗਤ ਬਖਸ਼ਣੇ ਯੋਗ ਹੈ ਕਿਰਪਾ ਕਰਕੇ

ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ।

Oh,

ਜੋੜੀ ਯਾਤਰਾ।

ಪಾಣಿ ಮತ್ತ

ਸਰਕਾਰ ਦਾ ਮਾਨ ਸਭਾ ਵਿੱਚ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਦ

ਸਤਿ ਸ਼੍ਰੀ ਅਕਾਲ।

ਤਤਵਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਖਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੇ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭੂ ਤੰਗ ਸੁਰੰਗ ਸਵਾਰੇ ਗੋਟ ਤੁਰੰਗ ਕੁਰੰਗ ਸਹਿ ਗੋ ਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਦ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਤੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਕੁੰਜਤ ਕੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵੇ ਕੇ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਤ ਨਾਨ ਦਇਆ ਦਮ ਦਾਮ ਸੁਨਸਮ ਨੇਮ ਅਨੇਕ ਵਿਸੇਖੇ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਨ ਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਂਦ ਲੈਂਗੇ ਭਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਪੰਗ ਹਲੈ ਨ ਹਲੇਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਮ ਤੰਗਨ ਮਾਨ ਮਲੈਂਗੇ ਸ਼੍ਰੀਪਦ ਸ਼੍ਰੀ ਭਗਵਾਨ ਕਿਰਪਾ ਵਿੰਦਾਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਵਛਈਆ ਤੋਰ ਤੇਸ ਮਰਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵੇਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਦ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਪ ਲੋਕ ਚਪੈਂਗੇ ਮਾਨਵ ਇੰਦਰ ਗਜੇਂਦਰ ਨਰਾਧਿ ਭਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਤਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇ ਸਰਵ ਸੰਸ਼ ਜੀ ਪਦ ਅੰਤ ਫਸੇ ਜਮ ਫਾਂਸ ਪਰੈਂਗੇ ਜੇ ਨਰ ਸ੍ਰੀ ਪਦ ਕੇ ਪ੍ਰਸਹ ਪਹਿਕ ਤੇ ਨਰ ਫੇਰ ਨ ਦੇਹ ਧਰੈਂਗੇ ਕਹਾਂ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਅਬਕ ਧਿਆਨ ਲਗਾਇਓ ਨਾਤ ਫਿਰਿਓ ਲਿਅ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਪਿਤਾਯੋ ਸਾਜ ਕਹਾਓ ਸੁਨ ਲੇਹ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਚਾਹ ਖੁਸ਼ੀਸ ਨਿਵਾਯੋ ਕੂਬਤਾਨ ਕੋ ਪੂਜਤ ਹੈ ਬਸ ਕੋ ਅੰਮ੍ਰਿਤਾਨ ਕੋ ਪੂਜਨ ਥਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਵੇਦਨਾ ਪਾਇਓ ਤਵਾ ਪ੍ਰਸਾਦ ਤੋ ਅਮਰ ਛੰਦ ਹਰ

ਕਹੂੰ ਕਰਤ ਜਲ ਮਹਿ ਜਾਪ, ਕਹੂੰ ਸਹਿਤ ਤਨ ਪ੍ਰਤਾਪ, ਕਹੂੰ ਬਾਸ ਬਨ ਹੈ ਕਰੰਤ, ਕਹੂੰ ਤਾਪ ਤਨ ਹੈ ਸਹੰਤ, ਕਹੂੰ ਗ੍ਰਹਿਸਥ ਧਰਮ ਅਪਾਰ, ਕਹੂੰ ਰਾਜ ਰੀਤ ਉਦਾਰ।

ਹੂਕਮਲਹਾਰੀ ਗਜ ਗਦ ਹਾ ਵਿਭੂਤ ਦਾਰੀ ਗਿੱਦੁਆ ਮਸਾਨ ਬਾਸ ਕਰਿਉਈ ਕਰਤ ਹੈ ਹੁਕਮਟ ਬਾਸੀ ਲਗ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਦਾਹਿ ਹੀ ਜਿਕੀ ਵਡਈਆ ਦੇਤ ਮੰਦਰਾ ਸਦੀਵ ਪਾਇ ਨਾਂਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਦੂਤਾਧਾਰੀ ਪਾਉਣ ਕੇ ਆਹਾਰੀ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਵ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਪਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਪਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹੇ ਆਦਿ ਸਫਿਰਈਆ ਤੈ ਤੋ ਭੂਤ ਕੈ ਪਛਾਨੀਐ ਜਲ ਕੇ ਤਰਿਆ ਗੁੰਗੀ ਰਿਸੀ ਕਹਤ ਜਗ ਆਖ ਕੇ ਬਚਈਆ ਸੋਚ ਘੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਦ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜਿਹੇ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਲਿਖੀ ਕੈਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਢਿਰ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂਟ ਪੀਟਤ ਨ ਗੂਢਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਧਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਮਾ ਦਸੀ ਤਰ ਨ ਸੂਰਜ ਸੇ ਤਪਤ ਤੇਜ ਇੰਦਰ ਸੂਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਵੇਦ ਚਾਰੀ ਸਨਤ ਕੁਮਾਰ ਸੇ ਤਪੱਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਵੇਦ ਯੋ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਯੋ ਪਿਕੰਬਰ ਕਿਤੇ ਗਾਨੇ ਨਾ ਪਰਤ ਇਤ ਭੂਮਿ ਤੇ ਹੋਏ ਕੇ ਫੇਰ ਭੂਮਿ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਜ ਦੰਡ ਕੋ ਕਰਤ ਹੈ ਦਾਰਸੇ ਦਿੱਲੀ ਸਰਦਰੁ ਜੋ ਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਬੇਸ ਪੂਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਾਹ ਭਯੋ ਮੱਲ ਜੋ ਪਿਕਾਢਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਟੰਗ ਅਥ ਤੀਸ ਕਹੋ ਕਾਹਾਂ ਭਯੋ ਰੋਗੀ ਜੋ ਪਿਡਾਰ ਰਹੀ ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋ ਰਾਯੋ ਆਦਿ ਇਸ ਕਹੋ ਗਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਗ ਕੋ ਚਰਿਆ ਫਲ ਫੂਲ ਕੋ ਬਛਈਆ ਸਾਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੌ ਕਹਾਂ ਭਯੋ ਫੇਡ ਜੋ ਗਸਤ ਸੇਜ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਜਲੀ ਜੋਕ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ ਨਾ ਚੋਈ ਕਰਤ ਮੋਰ ਦਾਦਰ ਕਰਤ ਛੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਏ ਠੰਡ ਸਦਾ ਬੰਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਪਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੂ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ ਜੈਸੇ ਏਕ ਸਵੰਗੀ ਕਹੂੰ ਜੋਗੀ ਆ ਬੈਰਾਗੀ ਬਨ ਕਬ ਹੂੰ ਸੰਨਿਆਸ ਮੇਸ ਬਨ ਕੇ ਦਿਖਾਵਈ ਕਹੂੰ ਪਵਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਚਰ ਉਗਦਹਾ ਅਨੇਕ ਦਾ ਪੁਕਾਰ ਹੀ ਕਾਹਾ ਭਯੋ ਜੋ ਪਿਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰ ਹੀ ਕਾਹਾ ਭਯੋ ਫਾਂਸੀ ਡਾਰ ਬੂਡਿ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਿਪਾਈਏ ਅਤਾਪ ਨਾਤ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ
नभ के उड़त जो पे नारायण पाइयत अनल आकाश पंछी डोल बो करत है। आग बेजरत कतराण की परत कर पताल के बासी क्यों भुजंग न तरत है। को भयो मुंडिया सन्यासी को जोगी भयो को ब्रह्मचारी को जति अनुमान बो हिंदू तुरक को रावजी इमाम साफी मानस की जात सब एक पहचान बो। करता करीम सोई राज करहीम ओई दूसरो न भेद कोई भूल भ्रम मान बो। एक ही की सेव सब ही को गुरुदेव एक एक ही स्वरूप सब एक ज्योत जान बो। देहु राम सीत सोई पूजा निवाज ओई मान सब एक पे अनेक को भ्रमाव है। देवता देव जज गंधर्व तुरक हिंदू न्यारे न्यारे देशन।

ਭੂਮਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋਂ ਕਹੂੰ ਜਛ ਵਿਦਿਆ ਧਰੇ ਮਾਨਵੀ ਹੋਂ ਕਹੂੰ ਰਾਜਸੀ ਹੋਂ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟਕੀ ਬ੍ਰਿਸ਼ਟਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਗੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਦਰ ਬਾਣੀ ਕਹੂੰ ਛੁਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਗਾਭ ਰੂਪੰ ਕਹੂੰ ਚੇਸ਼ਟਾ ਚਾਰ ਚਿਤਰੰਗ ਸਰੂਪੰ ਕਹੂੰ ਪਰਮ ਪੁਰਾਣ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸ਼ੁੱਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ਼ ਭਾਗਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤਰ ਸਾਰੰਗ ਕਹੂੰ ਚੰਦਰ ਰੀਤੰ ਕਹੂੰ ਸ਼ਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤੰ ਕਹੂੰ ਮਲੇਛ ਭਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰਡੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ

ਅਮਿਤ ਤੇਜ ਤੇਜ ਅਛਾਇ ਅਤੋਲ ਜੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਬ ਜੋਗ ਸਾਧਤ ਦੁਰੰਤ ਤਨ ਸਿੱਧ ਖਾਮ ਬਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਉਚਰੰਤ ਵੇਦ ਕਈ ਕੋਕ ਕਾਪ ਕਥਤ ਕਤੇ ਕਈ ਅਗਨ ਹੋਤਰ ਕਈ ਪਵਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਕ ਪੈ ਪੱਤਰ ਫਛ ਨਈ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਪ੍ਰੀਤ ਕਏ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ।

ਸਭ ਪ੍ਰਤਾਪ ਜਗਦੀਸ ਕੋ ਕਹੋ ਸਕਲ ਵਿਧ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀ ਤਬ ਕਹ ਮਰਨ ਹੈ ਕਵਨ ਸੁਰਕ ਕਹ ਨਰਕ ਕੋ ਸੁਖੜਾ ਕੋ ਮੂਢਤਾ ਕਹਾਂ ਤਰਕ

जहता बिलोक जहता है तो

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗਜ ਗਜ ਕਾ ਰਗ ਜਾਵੇ ਸੁਖ ਨਿਹਾਲ ਵਜਾਵੇ ਸ੍ਰੀ ਅਕਾਲ ਗੁਰ ਅਕਾਲ ਤੇਗ ਤੇਗ ਫਤਿਹ ਗੁਰ ਪੰਥ ਖਾਲਸੇ ਜੀ ਦੇ ਗੁਰਮਤਿ ਚੜ੍ਹਦੀ ਗਨਾਰਤ ਨਿਧੇ ਪਾਤਸ਼ਾਹ ਜੀ ਮਹਾਰਾਜ।

ਸੋ ਸਨ ਸੋ ਹੇ ਕਾਲ ਜੀ

पावन भगत वत्सल भगत वत्सल करुणा निधान युग अटल जबर शतर दशमदर तख्त दे मालिक फलतले रक्षक वालिये दोजहान वालिये दोजहान शब्द अवतार शब्द गुरु दान शान साहिबान तन श्री गुरु ग्रंथ साहिब जीओ महाराज ग्रंथ साहिब जी महाराज गुरु सच्चे पातशाह गुरु महाराज जी दी पावन महाराज जी दी पवित्र हाजू दी अंदर पसारे बांदे पावन दा सहान बांदे पावन ਸਤਿ ਸਤਿ ਖੰਡ ਸ੍ਰੀ ਹਜ਼ੂਰ ਸ੍ਰੀ ਅਬੂਲਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾਰਵਣ ਕਰਨ ਦੇ ਜੋ ਗੁਰੂ ਸਾਹਿਬ ਜੀ ਦਾ ਪਾਵਨ ਪਰਮਾਤਮਾ ਦੇ ਰਾਤੇ ਕਰੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ

ਕੀਤਾ ਉਸ ਵੇਲੇ ਤੇ ਵਿਸ਼ੇਸ਼ ਕਰਕੇ ਪੰਡਿਤ ਹਰਦਿਆਲ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਕਿ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਬਾਲਕ ਦਾ ਜਨਮ ਕਦੋਂ ਹੋਇਆ ਹੈ, ਕਿਉਂਕਿ ਇਹ ਜਨਮ ਪੱਤਰੀ ਜਿਹੜੀ ਬਣਾਈ ਜਾਂਦੀ ਨਾ ਸਾਧ ਸੰਗਤ ਜੀ, ਖਾਸ ਕਰਕੇ ਜਦੋਂ ਬੱਚੇ ਦਾ

ਜਾਂ ਦਿਨ ਦਾ ਸਮਾਂ ਇਹਦੇ ਨਾਲ ਨਾਲ ਫਿਰ ਕਿੰਨੇ ਘੰਟੇ ਕਿੰਨੇ ਮਿੰਟ ਕਿੰਨੇ ਸੈਕਿੰਡ ਹੋਏ ਹਨ ਜਦੋਂ ਬੱਚੇ ਨੇ ਜਨਮ ਲੈਣਾ ਕੀਤਾ ਅਤੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਦੇਣੀ ਪੈਂਦੀ ਹੈ। ਜਦੋਂ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਅਤੇ ਉਸ ਤੋਂ ਬਾਅਦ ਅਤੇ ਉਹ ਇਹਨਾਂ ਨੇ ਨੋਟ ਕਰਨਾ ਕੀਤਾ।

ਉਸ ਵੇਲੇ ਮਾਤਾ ਜੀ ਦੀ ਸੇਵਾ ਦੇ ਵਿੱਚ ਖਾਸ ਕਰਕੇ ਦੌਲਤਾਂ ਦਾਈ ਜਿਹੜੀ ਹੈ ਇਹ ਬਹੁਤ ਵਡਭਾਗਣ ਜਿਹਨੇ ਸਤਿਗੁਰੂ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਕੀਤੇ ਹਨ। ਉਹਨੂੰ ਸੱਦਿਆ ਗਿਆ, ਉਹਨੂੰ ਬੁਲਾਇਆ ਗਿਆ, ਉਹਨੂੰ ਜਦੋਂ ਪੁੱਛਿਆ, ਪੰਡਿਤ ਜੀ ਪੁੱਛਦੇ ਹਨ ਕਿ ਦੌਲਤਾਂ ਦੱਸ, ਇਹ ਬੱਚੇ ਨੇ ਜਨਮ ਕਿਸ ਤਰ੍ਹਾਂ ਲਿਆ ਹੈ, ਭਾਵ ਕਿ ਇਹਨੇ ਕੀ ਆਵਾਜ਼ ਕਰਨਾ ਕੀਤਾ, ਕਿਸ ਤਰ੍ਹਾਂ ਇਹ ਕਿਹੜਾ ਸ਼ਬਦ ਲਿਆ। ਅਤੇ ਉਸ ਵੇਲੇ ਉਹਨੇ ਵਚਨ ਕੀਤਾ, ਹੱਥ ਜੋੜ ਕੇ ਕਹਿੰਦੀ ਹੈ ਕਿ ਪੰਡਿਤ ਜੀ ਮਹਾਂਪੁਰਖੋ, ਮੇਰੇ ਹੱਥੋਂ ਬਹੁਤ ਸਾਰੇ ਅਣਗਿਣਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਨੇ ਪ੍ਰਸੂਤਾ ਦੀ ਸੇਵਾ ਕਰਨੀ ਕੀਤੀ, ਬੱਚਿਆਂ ਨੂੰ ਜਨਮ ਦੇਣਾ ਕੀਤਾ, ਲੇਕਿਨ ਅੱਜ ਤੱਕ ਇਹੋ ਜਿਹਾ ਬਾਲਕ ਜਿਹੜਾ ਹੈ ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਵੇਖਿਆ। ਮੈਂ ਜਿਨ੍ਹਾਂ ਤੋਂ ਇਹ ਵਿੱਦਿਆ ਤਾਲੀਮ ਹਾਸਿਲ ਕੀਤੀ ਹੈ ਉਹਨਾਂ ਨੇ ਵੀ ਕਦੇ ਇਹ ਨਹੀਂ ਦੱਸਿਆ ਕਿ ਇਸ ਤਰ੍ਹਾਂ ਦੀ ਵੀ ਕੋਈ ਜਨਮ, ਇਸ ਤਰ੍ਹਾਂ ਦੀ ਵੀ ਕੋਈ ਪੱਧਤੀ ਦੇ ਨਾਲ ਬੱਚੇ ਜਨਮ ਲੈਂਦੇ ਹਨ, ਜੋ ਅੱਜ ਮੈਨੇ ਵੇਖਣਾ ਕੀਤਾ। ਅਤੇ ਕਹਿਣ ਲੱਗੀ, ਇਹ ਬਾਲਕ ਜਿਹੜਾ ਜਿਸ ਤਰ੍ਹਾਂ ਕੋਈ ਸਿਆਣਾ, ਕੋਈ ਜਿਹੜਾ ਹੈ ਉਮਰ ਦਰਾਸ ਵਿਅਕਤੀ ਜਿਹੜਾ ਹੈ ਸਿਆਣਾ ਬਿਆਣਾ, ਜਦੋਂ ਦੂਜੇ ਸਿਆਣੇ ਨੂੰ ਕਿਸ ਤਰ੍ਹਾਂ ਬਿਗਸ ਕਰਕੇ, ਮੁਸਕਰਾ ਕਰਕੇ, ਪ੍ਰਸੰਨ ਚਿੱਤ ਹੋ ਕਰਕੇ ਮਿਲਦਾ, ਇਸ ਤਰ੍ਹਾਂ ਦਾ ਜਿਹੜਾ ਹਾਵ ਭਾਵ ਇਹਨਾਂ ਦਾ ਸੀ। ਆਮ ਬੱਚੇ ਜਿਹੜੇ ਹਨ ਉਹ ਸੰਸਾਰ ਦੇ ਵਿੱਚ ਰੋਂਦੇ ਰੋਂਦੇ ਆਉਂਦੇ ਹਨ, ਲੇਕਿਨ ਇਹ ਬਾਲਕ ਜਿਹੜਾ ਹੈ ਇਹ ਹੱਸਦਾ ਹੋਇਆ ਸੰਸਾਰ ਦੇ ਵਿੱਚ

ਇਹਨੇ ਸੰਸਾਰ ਦੇ ਵਿੱਚ ਜਨਮ ਲੈਣਾ ਕੀਤਾ। ਇਹ ਸਾਰੇ ਵੇਖ ਕਰਕੇ ਗ੍ਰਹਿ ਨਛੱਤਰਾਂ ਦਾ ਲਗਨ ਸ਼ਗਨ ਵੇਖ ਕਰਕੇ ਗਿਣਤੀ ਮਿਣਤੀ ਇਹ ਕਰਕੇ ਤੇ ਪੰਡਿਤ ਹਰਦਿਆਲ ਜੀ ਨੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਜਿਹੜੀ ਹੈ ਉਹਨੂੰ ਬਣਾਉਣਾ ਕੀਤਾ। ਉਹਨੂੰ ਬਣਾ ਕਰਕੇ ਬਾਬਾ ਕਾਲੂ ਜੀ ਬਾਰ ਬਾਰ ਪੁੱਛਦੇ ਕਿ ਪੰਡਿਤ ਜੀ ਦੱਸੋ ਕਿ ਸਭ ਸਹੀ ਹੈ, ਸਭ ਠੀਕ ਹੈ। ਇਹ ਵੇਖ ਕਰਕੇ ਪੱਤਰੀ ਬਣਾ ਕਰਕੇ ਮਹਾਂਪੁਰਖਾਂ ਨੇ ਪੰਡਿਤ ਹਰਦਿਆਲ ਜੀ ਨੇ ਬਚਨ ਕਰਨਾ ਕੀਤਾ ਕਿ ਬਾਬਾ ਕਾਲੂ ਜੀ ਤੁਸੀਂ ਬਹੁਤ ਵਡਭਾਗੇ ਹੋ, ਤੁਹਾਡੇ ਘਰ ਦੇ ਵਿੱਚ ਆਮ ਬੱਚੇ ਦਾ ਜਨਮ ਨਹੀਂ ਹੋਇਆ, ਇਹ ਬਹੁਤ ਵੱਡਾ ਦਿਵਯ ਬਾਲਕ ਹੈ, ਇਹ ਕੋਈ ਅਵਤਾਰੀ ਮਹਾਂਪੁਰਖ ਹਨ। ਕਿਉਂਕਿ ਹਿੰਦੂ ਮਤ ਦੇ ਵਿੱਚ ਤ੍ਰਿਦੇਵ ਜਿਹੜੇ ਹਨ ਉਹ ਪ੍ਰਮੁੱਖ ਕਰਕੇ ਮੰਨੇ ਜਾਂਦੇ ਹਨ, ਬ੍ਰਹਮਾ ਹੋ ਗਿਆ, ਵਿਸ਼ਨੂੰ ਹੋ ਗਿਆ ਅਤੇ ਸ਼ਿਵਜੀ ਹੋ ਗਏ ਹਨ। ਉਸ ਮੁਤਾਬਕ ਉਹਨੇ ਇਹੀ ਬਚਨ ਕੀਤਾ। ਮਹਾਂਪੁਰਖ ਕਹਿਣ ਲੱਗੇ ਮੈਂ ਇਹ ਨਹੀਂ ਕਹਿ ਸਕਦਾ ਕਿ ਬ੍ਰਹਮਾ ਜੀ ਦਾ ਜਾਂ ਵਿਸ਼ਨੂੰ ਜੀ ਦਾ ਜਾਂ ਇਹ ਸ਼ਿਵਜੀ ਦੇ ਅਵਤਾਰ ਹਨ, ਲੇਕਿਨ ਇਹ ਸੱਚ ਹੈ ਕਿ ਇਹ ਅਵਤਾਰੀ ਪੁਰਖ ਹਨ, ਆਮ ਬਾਲਕ ਨਹੀਂ ਹੈ, ਇਹ ਚੱਕਰਵਰਤੀ ਹੋਣਗੇ, ਇਹਨਾਂ ਦੇ ਸਿਰ ਦੇ ਉੱਤੇ ਛੱਤਰ ਝੁਲੇਗਾ, ਬਹੁਤ ਇਹਨਾਂ ਦੀ ਮਾਨਤਾ ਹੋਵੇਗੀ, ਇਹਨਾਂ ਦੇ ਕਰਕੇ ਸਾਰੀ ਤੁਹਾਡੀ ਕੁੱਲ ਜਿਹੜੀ ਹੈ ਉਹ ਤਰ ਜਾਵੇਗੀ, ਇਹਨਾਂ ਦੇ ਕਰਕੇ ਤੁਹਾਡੇ ਕੁੱਲ ਨੂੰ ਇਹਨਾਂ ਨੇ ਰੌਸ਼ਨ ਕਰ ਦੇਣਾ ਹੈ, ਆਬਾਦ ਕਰ ਦੇਣਾ, ਇਹ ਤੁਹਾਡੀ ਕੁਲਾਵਤੰਸ ਹੋਣਗੇ। ਜਦੋਂ ਇਸ ਤਰ੍ਹਾਂ ਬਚਨ ਕੀਤਾ ਤੇ ਸੁਣ ਕਰਕੇ ਬਾਬਾ ਕਾਲੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਆਪਾਂ ਆਰੰਭ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ

ਜਦੋਂ ਦੇਖੋ ਖਾਸ ਕਰਕੇ ਪੰਡਿਤ ਹਰਦਿਆਲ ਜੀ ਨੇ ਉਹਨਾਂ ਦੀ ਜਨਮ ਪੱਤਰੀ ਨੂੰ ਜਦੋਂ ਬਣਾਉਣਾ ਕੀਤਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਬਣਾ ਕਰਕੇ ਜਦੋਂ ਸਾਰੇ ਸ਼ਗਨ ਇਹੀ ਇਸ਼ਾਰਾ ਕਰਦੇ ਸਨ ਕਿ ਇਹ ਬੱਚਾ ਕੋਈ ਆਮ ਬਾਲਕ ਨਹੀਂ ਹੈ, ਇਹ ਕੋਈ ਅਵਤਾਰੀ ਬੱਚਾ, ਇਹ ਕੋਈ ਮਹਾਂਪੁਰਖ ਹੈ, ਕੋਈ ਮਹਾਂਪੁਰਖ ਦਾ ਇਹ ਜਨਮ ਹੋਇਆ, ਇਸ ਕਰਕੇ ਉਹ ਕਹਿਣ ਲੱਗੇ ਕਿ ਬਾਬਾ ਕਾਲੂ ਜੀ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰੋ, ਜਿਹੜੇ ਬੱਚੇ ਨੇ ਜਨਮ ਲਿਆ ਨਾ, ਮੈਂ ਉਹ ਬੱਚੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਆਮ ਕਰਕੇ ਪਿਆਰਿਓ ਦੇਖੋ, ਇਹ ਜਿਹੜੇ ਪੰਡਿਤ ਹੁੰਦੇ, ਜਿਹੜੇ ਪੱਤਰੀ ਆਦਿਕ ਬਣਾਉਂਦੇ ਨਾ, ਸਿੱਧੀ ਜੀ ਗੱਲ ਹੈ ਪਿਆਰਿਓ, ਇਹ ਇਹੀ ਪੁੱਛਦੇ ਕਿ ਕਦੋਂ ਹੋਇਆ ਜੀ, ਕਿਹੜਾ ਸਮਾਂ ਸੀ, ਕਿਹੜਾ ਇਲਾਕਾ ਸੀ, ਉਹ ਚਿਹਰਾ ਮੂਹਰਾ ਨਹੀਂ ਵੇਖਦੇ। ਉਹ ਕਹਿੰਦੇ ਕਿ ਚਲੋ ਇਹ ਦੱਸ ਦਿਓ, ਉਹਦੇ ਮੁਤਾਬਕ ਉਹ ਜਨਮ ਪੱਤਰੀ ਆਦਿਕ ਬਣਾ ਦਿੰਦੇ ਹਨ। ਹੁਣ ਪੰਡਿਤ ਹਰਦਿਆਲ ਜੀ ਦਰਸ਼ਨ ਕਰਨ ਦੀ ਕਿਉਂ ਚਾਹ ਮਨ ਵਿੱਚ ਰੱਖਦੇ, ਇਹਦਾ ਬਹੁਤ ਵੱਡਾ ਕਾਰਨ ਹੈ, ਕਿਉਂਕਿ ਉਹਨਾਂ ਨੇ ਆਪ ਬਚਨ ਕਰਨਾ ਕੀਤਾ ਕਿ ਇਹ ਬੱਚਾ ਜਿਹੜਾ ਹੈ ਦਿਵਯ ਬਾਲਕ ਹੈ, ਇਹ ਬਹੁਤ ਵੱਡਾ ਕੋਈ ਅਵਤਾਰੀ ਪੁਰਸ਼ ਜਿਹੜਾ ਮਾਤ ਲੋਕ ਦੇ ਵਿੱਚ ਆਇਆ, ਇਹਦੇ ਸਿਰ ਦੇ ਉੱਤੇ ਛਤਰ ਝੁਲੇਗਾ। ਇਸ ਕਰਕੇ ਇਹਨਾਂ ਦੇ ਮਨ ਦੀ ਇਹ ਭਾਵਨਾ ਕਿ ਮੈਂ ਕਿਉਂ ਵਾਂਝਾ ਰਹਿ ਜਾਵਾਂ, ਮੈਂ ਇਸ ਬਾਲਕ ਦੇ, ਇਸ ਅਵਤਾਰੀ ਦੇ ਮੈਂ ਦਰਸ਼ਨ ਕਰਨਾ ਕਰਾਂ। ਸਾਧ ਸੰਗਤ ਜੀ, ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਮੈਂ ਜੋ ਆਪ ਜੀ ਦੇ ਅੱਗੇ ਬੇਨਤੀ ਕਰ ਰਿਹਾ ਹਾਂ, ਕਈ ਵਾਰੀ ਨਾ ਕਈਆਂ ਨੂੰ ਲੱਗਦਾ ਕਿ ਭਾਈ ਇਹ ਕਿਹੋ ਜੀ ਕਿੱਥੋਂ ਦੀ ਗੱਲ ਇਹ ਦੱਸ ਰਹੇ ਹਨ, ਲੇਕਿਨ ਪਿਆਰਿਓ ਜਿਹੜੇ ਮਹਾਂਪੁਰਖ ਹੁੰਦੇ ਹਨ, ਜਿਨ੍ਹਾਂ ਨੂੰ ਸੋਝੀ ਹੁੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਪਿਆਰਿਓ ਕਿ ਕਦੋਂ ਕਿਸ ਵੇਲੇ ਕਿੱਥੇ ਮਹਾਂਪੁਰਖ ਦਾ ਜਨਮ ਹੋਣ ਵਾਲਾ ਹੈ। ਬਹੁਤ ਸਾਰੀਆਂ ਸਾਖੀਆਂ ਇਸ ਤਰ੍ਹਾਂ ਪ੍ਰਾਪਤ ਹੁੰਦੀਆਂ, ਜਿਸ ਤਰ੍ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ

ਮਹਾਰਾਜ ਜੀ ਦਾ ਪ੍ਰਕਾਸ਼ ਦੇਖੋ ਸਾਧ ਸੰਗਤ ਜੀ ਪਟਨਾ ਸਾਹਿਬ ਦੀ ਧਰਤੀ ਤੇ। ਉਸ ਪਾਵਨ ਧਰਤੀ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇੱਥੇ ਆਪ ਜੀ ਵੇਖ ਸਕਦੇ ਹੋ ਕਿ ਜਿਹੜਾ ਹੈ ਪੰਜਾਬ ਦੇ ਵਿੱਚ ਉਸ ਵੇਲੇ ਸਾਰਾ ਇਲਾਕਾ ਪੰਜਾਬ ਦਾ ਵੱਜਦਾ ਸੀ ਤੇ ਮਹਾਂਪੁਰਖ ਭੀਖਣ ਸ਼ਾਹ ਜੀ ਜਿਹੜੇ ਹਨ ਲਖਨੌਰ ਦੇ ਵਿੱਚ ਇਹ ਵਿਰਾਜਮਾਨ ਹਨ। ਇਹਨਾਂ ਨੂੰ ਅਚਨਚੇਤ ਸੋਝੀ ਹੋ ਗਈ ਹੈ ਕਿਉਂਕਿ ਪੂਰਨ ਮਹਾਂਪੁਰਖ ਪੂਰਨ ਫਕੀਰ ਹਨ, ਰੱਬ ਦੇ ਪਿਆਰੇ ਹਨ। ਉਹਨਾਂ ਨੂੰ ਦਿਵ ਦ੍ਰਿਸ਼ਟੀ ਦੇ ਨਾਲ ਪਤਾ ਚੱਲ ਗਿਆ ਕਿ ਪਟਨਾ ਸਾਹਿਬ ਭਾਵ ਕਿ ਇਸ ਇਲਾਕੇ ਦੇ ਵਿੱਚ ਅੱਜ ਅਵਤਾਰੀ ਨੇ ਜਨਮ ਲੈਣਾ ਕੀਤਾ, ਜਗਤ ਨੂੰ ਤਾਰਨ ਵਾਲਾ ਜਿਹੜਾ ਹੈ ਪਟਨਾ ਸਾਹਿਬ ਦੀ ਧਰਤੀ ਆ ਪੂਰਬ ਦੇ ਇਲਾਕੇ ਦੇ ਵਿੱਚ ਉਹ ਪ੍ਰਗਟ ਹੋਇਆ। ਉਸ ਵੇਲੇ ਪਿਆਰਿਓ ਦੇਖੋ ਭੀਖਣ ਸ਼ਾਹ ਜੀ, ਹੁਣ ਆਪ ਜੀ ਯਾਦ ਰੱਖੋ, ਜਿੱਥੇ ਵੀ ਮੁਸਲਮਾਨ ਜਿਹੜੇ ਹਨ ਉਹ ਨਮਾਜ਼ ਅਦਾ ਕਰਦੇ ਹਨ, ਉਹਨਾਂ ਦੀ ਇਹ ਥਿਊਰੀ ਹੈ, ਉਹਨਾਂ ਦੀ ਇਹ ਭਾਵਨਾ ਹੈ ਕਿ ਪਛਮ ਅੱਲਹ ਮੁਕਾਮਾ। ਉਹ ਕਹਿੰਦੇ ਕਿ ਜਿੱਥੇ ਮੱਕਾ ਮੁਨਵਰਾ ਹੈ, ਮੱਕਾ ਸ਼ਰੀਫ ਹੈ, ਉੱਥੇ ਅੱਲਾ ਤਾਲਾ ਦਾ ਮੁਕਾਮ ਹੈ। ਇਸ ਕਰਕੇ ਪਿਆਰਿਓ ਤੁਸੀਂ ਦੇਖੋ ਜਿੱਥੇ ਮਰਜ਼ੀ ਮੁਸਲਮਾਨ ਜਿਹੜਾ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਦੇ ਵਿੱਚ ਰਵੇ, ਜਦੋਂ ਉਹ ਨਮਾਜ਼ ਅਰਦਾ ਕਰਦਾ ਨਾ, ਉਹ ਖਾਸ ਕਰਕੇ ਉਹ ਇਲਾਕਾ ਵੇਖ ਲੈਂਦਾ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਮੋਬਾਈਲਾਂ ਦੇ ਵਿੱਚ ਆਮ ਆਸਾਨੀ ਦੇ ਨਾਲ ਪਤਾ ਲੱਗ ਜਾਂਦਾ, ਉਹ ਜਿਹੜਾ ਹੈ ਇਹ ਲੈ ਕਰਕੇ ਉਹ ਪਤਾ ਲਾ, ਦਿਸ਼ਾ ਨਿਰਦੇਸ਼ ਜਿਹੜਾ ਹੈ ਉਹਨੂੰ ਪਤਾ ਲਾ ਲੈਂਦੇ ਕਿ ਭਾਈ ਕਿ ਇਸ ਪਾਸੇ ਇਹ ਦਿਸ਼ਾ ਦੇ ਵਿੱਚ ਮੱਕਾ ਸ਼ਰੀਫ ਹੈ। ਉਸ ਪਾਸੇ ਪਿਆਰਿਓ ਮੂੰਹ ਕਰਕੇ ਉਹ ਸਜਦਾ ਕਰਦੇ ਹਨ, ਨਮਾਜ਼ ਅਦਾ ਕਰਦੇ ਹਨ। ਸੰਤ ਭੀਖਣ ਸ਼ਾਹ ਜੀ ਜਿਹੜੇ ਹਨ, ਫਜ਼ਲ ਦੀ ਨਮਾਜ਼ ਦਾ ਸਮਾਂ ਹੋ ਗਿਆ, ਅੰਮ੍ਰਿਤ ਵੇਲੇ ਉੱਠੇ, ਲੇਕਿਨ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਨਾ ਪਿਆਰਿਓ, ਸੱਚ ਜਾਣੋ ਉਹਨਾਂ ਨੇ ਪੱਛਮ ਦੇ ਵੱਲ ਮੂੰਹ ਨਹੀਂ ਕਰਨਾ ਕੀਤਾ, ਉਹਨਾਂ ਨੇ ਪੂਰਬ ਦੇ ਦਿਸ਼ਾ ਦੇ ਵੱਲ ਪੂਰਬ ਦੀ ਦਿਸ਼ਾ ਦੇ ਵੱਲ ਮੂੰਹ ਕਰਕੇ ਉਹਨਾਂ ਨੇ ਨਮਾਜ਼ ਅਦਾ ਕਰਨੀ ਕੀਤੀ ਹੈ। ਜਦੋਂ ਉਹਨਾਂ ਦੇ ਜਿਹੜੇ ਮੁਰੀਦ ਚੇਲੇ ਬਾਲੇ ਜਿਹੜੇ ਹਨ ਉਹਨਾਂ ਨੇ ਜਦੋਂ ਵੇਖਿਆ, ਉਹ ਕਹਿਣ ਲੱਗੇ ਮਹਾਂਪੁਰਖੋ ਤੁਹਾਨੂੰ ਭੁਲੇਖਾ ਲੱਗ ਰਿਹਾ ਹੈ, ਪੱਛਮ ਦਾ ਆਹ ਇਲਾਕਾ ਆਪਾਂ ਸਾਰੇ ਇਸ ਇਲਾਕੇ ਇਸ ਦਿਸ਼ਾ ਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕਰਦੇ ਹਾਂ, ਅੱਜ ਆਪ ਜੀ ਪਿਛਲੇ ਪਾਸੇ ਦੂਜੇ ਪਾਸੇ ਕਿਉਂ ਮੂੰਹ ਕੀਤਾ ਹੈ? ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਅੱਜ ਜਗਤ ਨੂੰ ਤਾਰਨ ਵਾਲਾ ਅੱਲਾ ਤਾਲਾ ਦਾ ਨੂਰ ਜਿਹੜਾ ਹੈ ਉਹ ਪੂਰਬ ਦੀ ਦਿਸ਼ਾ ਦੇ ਵਿੱਚ ਉਹ ਪ੍ਰਗਟ ਹੋਇਆ ਅਤੇ ਉਹਨਾਂ ਨੂੰ ਪਤਾ ਪਿਆਰਿਓ ਨਮਾਜ਼ ਅਦਾ ਕਰਨੀ ਕੀਤੀ। ਉਹ ਤੋਂ ਬਾਅਦ ਉਹਨਾਂ ਨੇ ਤੁਰੰਤ ਤਿਆਰੀ ਕੀਤੀ ਹੈ, ਤੁਰੰਤ ਤਿਆਰੀ ਕਰਕੇ ਅਤੇ ਪੰਜਾਬ ਤੋਂ ਚੱਲ ਕਰਕੇ ਪਿਆਰਿਓ ਪਟਨਾ ਸਾਹਿਬ ਗਏ। ਪਟਨਾ ਸਾਹਿਬ ਜਾ ਕਰਕੇ ਅਤੇ ਕਿਹਾ ਜਾਂਦਾ ਕਿ 40 ਦਿਨਾਂ ਦੇ ਕਰੀਬ ਕਰੀਬ ਚੱਲ ਕਰਕੇ ਉੱਥੇ ਗਏ ਅਤੇ ਜਾ ਕਰਕੇ ਮਨ ਦੀ ਭਾਵਨਾ ਸੀ ਨਾ ਕਿ ਉਹ ਅਵਤਾਰੀ ਮਹਾਂਪੁਰਖ ਜਿਹੜਾ ਮੈਂ ਉਹਦੇ ਦਰਸ਼ਨ ਦੀਦਾਰੇ ਕਰਨਾ ਕਰਾਂ, ਅਤੇ ਉੱਥੇ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉਹਨਾਂ ਨੇ ਆਪ ਪੈਦਲ ਚੱਲ ਕਰਕੇ ਗਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ। ਜਦੋਂ ਪਿਆਰਿਓ ਮਾਤਾ ਜੀ ਨੂੰ ਪਤਾ ਲੱਗਿਆ, ਉਹ ਜਦੋਂ ਪਟਨਾ ਸਾਹਿਬ ਤਖ਼ਤ ਸਾਹਿਬ ਗਏ, ਉੱਥੇ ਜਾ ਕਰਕੇ ਉਹਨਾਂ ਨੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਕਿ ਮੈਂ ਦੇਖੋ ਲਖਨੌਰ ਤੋਂ ਪੰਜਾਬ ਤੋਂ ਆਇਆ, ਵਿਸ਼ੇਸ਼ ਕਰਕੇ ਬਾਲਕ ਸਤਿਗੁਰੂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ, ਕਿਰਪਾ ਕਰੋ ਮੈਨੂੰ ਉਹਦੇ ਦਰਸ਼ਨ ਕਰਾਓ। ਉਸ ਵੇਲੇ ਮਾਤਾ ਜੀ ਬੜੇ ਘਬਰਾ ਗਏ ਸਨ, ਮਾਤਾ ਜੀ ਡਰ ਗਏ, ਉਹਨਾਂ ਨੂੰ ਲੱਗਿਆ ਕਿ ਕੋਈ ਹਮਲਾਵਰ ਤਾਂ ਨਾ ਹੋਵੇ, ਇੱਕ ਤਾਂ ਮੁਸਲਮਾਨ ਅਤੇ ਇੰਨੇ ਦੂਰੋਂ ਚੱਲ ਕਰਕੇ ਆਇਆ, ਇਹਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇੱਥੇ ਬਾਲਕ ਗੋਬਿੰਦ ਰਾਏ ਜੀ ਦਾ ਜਨਮ ਹੋਇਆ। ਉਹ ਘਬਰਾ ਗਏ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਮੈਂ ਬੱਚੇ ਦੇ ਦਰਸ਼ਨ ਨਹੀਂ ਕਰਾ ਸਕਦੀ ਹਾਂ। ਉਹਨਾਂ ਦੇ ਮਨ ਦੇ ਵਿੱਚ ਸੀ ਕਿ ਆਪਾਂ ਦਰਸ਼ਨ ਕਰਾਵਾਂਗੇ, ਪਤਾ ਨਹੀਂ ਛੋਟਾ ਬੱਚਾ ਵੇਖ ਕਰਕੇ ਇਹਨੇ ਕੋਈ ਹਮਲਾ ਕਰ ਦਿੱਤਾ, ਕੋਈ ਜਿਹੜਾ ਘਾਤਕ ਵਾਰ ਕਰ ਦਿੱਤਾ, ਅਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਭਾਵ ਕੇ ਬਾਲਕ ਦੇ ਉੱਤੇ ਅਤੇ ਜਾਨ ਦੇ ਉੱਤੇ ਬਣ ਕੇ ਆ ਸਕਦੀ ਆ, ਉਹਨਾਂ ਨੇ ਇਨਕਾਰ ਕਰ ਦਿੱਤਾ। ਉਸ ਵੇਲੇ ਉਹ ਫਕੀਰ ਜਿਹੜਾ ਨਾ ਭੀਖਣ ਸ਼ਾਹ, ਉਹਨੇ ਉੱਥੇ ਧਰਨਾ ਲਾ ਦਿੱਤਾ, ਉਹਨੇ ਕਿਹਾ ਕਿ ਜਦੋਂ ਤੱਕ ਬਾਲਕ ਸਤਿਗੁਰਾਂ ਦੇ ਮੈਨੂੰ ਦਰਸ਼ਨ ਨਹੀਂ ਕਰਾ ਲੈਂਦੇ ਉਦੋਂ ਤੱਕ ਮੈਂ ਇੱਥੋਂ ਨਹੀਂ ਹਟਣਾ, ਮੈਂ ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਣਾ।
ਤੇ ਸਾਧ ਸੰਗਤ ਜੀ ਫਿਰ ਕਿਹਾ ਜਾਂਦਾ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਔਰ ਵੀ ਜਿਹੜੇ ਗੁਰੂ ਕੇ ਸਿੰਘ ਤਿਆਰ ਪ੍ਰਤਿਆਰ ਜਿਹੜੇ ਸੀ ਨਾ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਲੈ ਕੇ ਜਾਓ ਬੱਚੇ ਨੂੰ ਅਤੇ ਪੂਰਾ ਡੱਟ ਕੇ ਪਹਿਰਾ ਦੇਣਾ ਅਤੇ ਪਹਿਲੇ ਉਹ ਫਕੀਰ ਦੀ ਤਲਾਸ਼ੀ ਲਾਓ ਕਿ ਉਹਦੇ ਕੋਲ ਕੋਈ ਸ਼ਸਤਰ ਅਸਤਰ ਤਾਂ ਨਹੀਂ ਹੈ, ਦੂਰੋਂ ਹੀ ਉਹਨੂੰ ਦਰਸ਼ਨ ਕਰਾਉਣੇ। ਅਤੇ ਪਿਆਰਿਓ ਉਸ ਫਕੀਰ ਨੇ ਜਦੋਂ ਦਰਸ਼ਨ ਕਰਨੇ ਕੀਤੇ, ਦਰਸ਼ਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਸਿਜਦਾ ਕੀਤੀ, ਉਹਨੇ ਮੱਥਾ ਟੇਕਣਾ ਕੀਤਾ ਅਤੇ ਕਿਹਾ ਕਿ ਇਹ ਕਲਯੁੱਗ ਦਾ ਉਧਾਰ ਕਰਤਾ ਜਿਹੜਾ ਹੈ ਇਹ ਪ੍ਰਗਟ ਹੋਇਆ ਹੈ। ਕਹਿਣ ਦਾ ਮਤਲਬ ਸਾਧ ਸੰਗਤ ਜੀ ਜਿਹੜੇ ਮਹਾਂਪੁਰਖ ਹੁੰਦੇ ਹਨ, ਦਿਵ ਪੁਰਸ਼ ਜਿਹੜੇ ਹੁੰਦੇ ਹਨ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਦੋਂ ਕਿਹੜੇ ਮਹਾਂਪੁਰਖ ਨੇ ਜਨਮ ਲੈਣਾ। ਇਸ ਤਰ੍ਹਾਂ ਹੀ ਕਹਿੰਦੇ ਜਦੋਂ ਮਹਾਤਮਾ ਬੁੱਧ ਜੀ ਦਾ ਜਦੋਂ ਜਨਮ ਹੋਇਆ ਸੀ ਨਾ ਪਿਆਰਿਓ, ਉਹਨਾਂ ਦਾ ਜਨਮ ਵੀ ਜਿਹੜਾ ਬਿਹਾਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਹੋਇਆ, ਉਸ ਵੇਲੇ ਬਹੁਤ ਵੱਡਾ ਮਹਾਂਪੁਰਖ ਜਿਹੜਾ ਹੈ ਉਹਦਾ ਨਾਮ ਇਤਿਹਾਸ ਦੇ ਵਿੱਚ ਦੱਦਾਮੀ ਕਰਕੇ ਆਉਂਦਾ ਹੈ। ਇਹ ਮਹਾਂਪੁਰਖ ਹਿਮਾਲਿਆ ਦੇ ਵਿੱਚ ਰਿਹਾ ਕਰਦਾ ਹੈ। ਉਹਨੂੰ ਪਤਾ ਚੱਲ ਗਿਆ ਦਿਵ ਦ੍ਰਿਸ਼ਟੀ ਦੇ ਨਾਲ ਕਿ ਬਿਹਾਰ ਦੀ ਇਸ ਧਰਤੀ ਇਸ ਇਲਾਕੇ ਦੇ ਵਿੱਚ ਅਤੇ ਮਹਾਤਮਾ ਬੁੱਧ ਜੀ ਦਾ ਭਗਵਾਨ ਬੁੱਧ ਜੀ ਦਾ ਜਨਮ ਹੋਇਆ, ਉਹ ਵੀ ਉੱਥੋਂ ਚੱਲ ਕਰਕੇ ਆਇਆ ਅਤੇ ਉਹਨੇ ਇਹਨਾਂ ਦੇ ਨਾਲ ਸਿਧਾਰਥ ਗੌਤਮ ਜੀ ਦੇ ਇਹਨਾਂ ਦੇ ਦਰਸ਼ਨ ਕਰਨੇ ਕੀਤੇ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਜਿਹੜੇ ਮਹਾਂਪੁਰਖ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਾਲਕ ਜਿਹੜਾ ਇਹ ਅਵਤਾਰੀ ਹੈ ਕੀ ਹੈ। ਇਸ ਤਰ੍ਹਾਂ ਹੀ ਪੰਡਿਤ ਹਰਦਿਆਲ

0: ਨੂੰ ਬਿਪਰ ਦੇ ਕੋਲ ਪੰਡਿਤ ਹਰਦਿਆਲ ਜੀ ਦੇ ਕੋਲ ਲੈ ਕੇ ਆਓ। ਸੁਣ ਕਰਕੇ ਭਜ ਕਰਕੇ ਦੌਲਤਾਂ ਘਰ ਦੇ ਵਿੱਚ ਗਈ ਹੈ
1: ਬਾਲਕ ਜਨ
0: ਤੇ ਜਾ ਕਰਕੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਬਾਲਕ ਨੂੰ ਦਿਓ ਤੇ ਉਹ ਮਹਾਂਪੁਰਖ ਜਿਹੜੇ ਪੰਡਿਤ ਹਰਦਿਆਲ ਜੀ ਦਰਸ਼ਨ ਕਰਨਾ ਚਾਹੁੰਦੇ। ਅੱਗੋਂ ਮਾਤਾ ਜੀ ਨੇ ਵੀ ਇਨਕਾਰ ਕਰ ਦਿੱਤਾ। ਮਾਤਾ ਜੀ ਨੇ ਕਿਹਾ ਨਾ ਭਾਈ ਨਾ, ਇਹ ਨੌ ਜਨਮਾਂ ਬੱਚਾ ਹੈ, ਸਰਦ ਦੀ ਰੁੱਤ ਹੈ, ਠੰਡ ਦੀ ਰੁੱਤ ਹੈ, ਅੱਤ ਦੀ ਠੰਡ ਪੈ ਰਹੀ ਹੈ, ਬੱਚਾ ਜਿਹੜਾ ਹੈ ਮੈਂ ਕਿਸ ਤਰ੍ਹਾਂ ਦੇ ਸਕਦੀ ਹਾਂ ਬਾਹਰ। ਤੇ ਕਵੀਰਾਜ ਜੀ ਕਹਿੰਦੇ ਹਨ ਜਿਸ ਤਰ੍ਹਾਂ ਕਿ ਕਿਰਪਨ ਬੰਦਾ, ਕੰਜੂਸ ਬੰਦਾ ਜਿਹੜਾ ਨਾ, ਉਹ ਧਨ ਨੂੰ ਸਾਂਭ ਸਾਂਭ ਕੇ ਰੱਖਦਾ, ਉਹਨੂੰ ਲੁਕਾ ਛੁਪਾ ਕਰਕੇ ਰੱਖਦਾ, ਉਹਨੂੰ ਪ੍ਰਗਟ ਨਹੀਂ ਕਰਦਾ। ਇਸ ਤਰ੍ਹਾਂ ਹੀ ਮਾਤਾ ਜੀ ਨੇ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਹੀਂ ਪ੍ਰਗਟ ਕਰਨਾ ਕੀਤਾ ਤੇ ਵਚਨ ਕਰਨਾ ਕੀਤਾ। ਤੇ ਜਦੋਂ ਕਿਹਾ ਕਿ ਬਾਬਾ ਕਾਲੂ ਜੀ, ਇਹ ਪਿਤਾ ਜੀ ਜਿਹੜੇ ਸਾਦੇ ਮਹਾਂਪੁਰਖ ਆਏ, ਉਹ ਦਰਸ਼ਨ ਕਰਨਾ ਚਾਹੁੰਦੇ, ਤੇ ਮਾਤਾ ਜੀ ਨੇ ਕਿਹਾ ਕਿ ਦੌਲਤਾਂ ਦੇਖ, ਹੁਣ ਅੰਦਰ ਦਾ ਕਮਰਾ ਜਿਹੜਾ ਇਹ ਤਾਂ ਨਿਘ ਦੇ ਨਾਲ ਹੈ, ਵਾਰ ਵਾਰ ਸਰਦ ਦੀ ਰੁੱਤ ਹੈ, ਬੱਚਾ ਜੇ ਆਪਾਂ ਭੇਜਾਂਗੇ ਬਾਹਰ ਬੱਚੇ ਨੂੰ ਸਰਦ ਲੱਗ ਜਾਵੇਗੀ। ਇਹ ਬੱਚਾ ਜਿਹੜਾ ਬਹੁਤ ਕੋਮਲ ਹੈ, ਕੋਮਲ ਬੱਚੇ ਨੂੰ, ਕਿਉਂਕਿ ਪਿਆਰਿਓ, ਕਿਉਂਕਿ ਬੱਚੇ ਜਿਹੜੇ ਛੋਟੇ ਬੱਚੇ ਹੁੰਦੇ ਹਨ, ਉਹਨਾਂ ਨੂੰ ਨਿੱਘ ਚਾਹੀਦੀ ਹੈ, ਗਰਮੈਸ਼ ਚਾਹੀਦੀ ਹੈ, ਠੰਡ ਜਿਹੜੀ ਹੈ, ਜੇ ਬੱਚਿਆਂ ਨੂੰ ਲੱਗ ਜਾਵੇ ਤੇ ਕੰਮ ਬੜਾ ਖਰਾਬ ਹੋ ਸਕਦਾ। ਤੇ ਮਾਤਾ ਜੀ ਨੇ ਵਚਨ ਕਰਨਾ ਕੀਤਾ, ਵਾਰ ਵਾਰ ਤਾਂ ਬਹੁਤ ਠੰਡ ਦਾ ਮੌਸਮ ਹੈ, ਬਹੁਤ ਠੰਡੀਆਂ ਹਵਾਵਾਂ ਚੱਲ ਰਹੀਆਂ, ਮੈਂ ਕਿਸ ਤਰ੍ਹਾਂ ਬੱਚੇ ਨੂੰ ਦੇ ਸਕਦੀ ਹਾਂ। ਤੇ ਫਿਰ ਪਿਆਰਿਓ, ਦੌਲਤਾਂ ਬਾਹਰ ਚੱਲ ਗਈ, ਕਹਿ ਦਿੱਤਾ ਕਿ ਬੱਚੇ ਦੇ ਜਿਹੜੇ ਹਨ ਮਾਤਾ ਜੀ, ਬੱਚੇ ਨੂੰ ਬਾਹਰ ਨਹੀਂ ਦੇਣਾ ਚਾਹੁੰਦੇ ਹਨ। ਫਿਰ ਵਾਰ ਵਾਰ ਪੰਡਿਤ ਹਰਦਿਆਲ ਜੀ ਕਹਿੰਦੇ ਕਿ ਨਹੀਂ ਭਾਈ, ਇੱਕ ਵਾਰੀ ਬੱਚੇ ਨੂੰ ਤਾਂ ਦਿਓ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਉਹਦੇ ਸਰੀਰ ਦੇ ਚੱਕਰ ਚਿਹਨ ਜਿਹੜੇ ਹਨ ਉਹਨੂੰ ਵੇਖ ਕਰਕੇ ਵੀ ਮੈਂ ਗਣਨਾ ਕਰਕੇ ਉਹਦੇ ਬਾਬਤ ਵੀ ਮੈਂ ਭਵਿੱਖਬਾਣੀ ਕਰਾਂਗਾ। ਤੇ ਜਦੋਂ ਆ ਕਰਕੇ ਆਪ ਬਾਬਾ ਕਾਲੂ ਜੀ ਨੇ ਕਿਹਾ ਕਿ ਕੁਛ ਨਹੀਂ ਹੁੰਦਾ ਭਾਈ, ਥੋੜਾ ਕੁ ਸਮਾਂ ਹੈ, ਬਸ ਇੱਕ ਦੋ ਮਿੰਟ ਦੇ ਵਿੱਚ ਕੀ ਹੋਣ ਵਾਲਾ। ਤੇ ਬਾਹਰ ਲੈ ਕੇ ਜਾ ਕਰਕੇ, ਤੇ ਉੱਥੇ ਵੀ ਬਾਹਰ ਦਾ ਮਤਲਬ ਇੱਕਦਮ ਬਾਹਰ ਨਹੀਂ, ਤੇ ਜਿੱਥੇ ਪ੍ਰਸੂਤਾ ਦਾ ਕਮਰਾ ਜਿਹੜਾ ਹੈ ਦੂਜੇ ਕਮਰੇ ਦੇ ਵਿੱਚ ਬਿਠਾ ਕਰਕੇ, ਉੱਥੇ ਮਹਾਂਪੁਰਖਾਂ ਨੇ, ਹਰਦਿਆਲ ਜੀ ਨੇ ਬੱਚੇ ਦੇ ਦਰਸ਼ਨ ਕਰਨੇ ਹਨ, ਬਸ ਇੱਕ ਦੋ ਮਿੰਟ ਦੇ ਵਿੱਚ ਹੀ ਅਸੀਂ ਬੱਚੇ ਨੂੰ ਵਾਪਸ ਲੈ ਕੇ ਆਵਾਂਗੇ। ਜਦੋਂ ਪਿਤਾ ਜੀ ਨੇ, ਬਾਬਾ ਕਾਲੂ ਜੀ ਨੇ ਬਚਨ ਕੀਤਾ ਤਾਂ ਮਾਤਾ ਜੀ ਮੰਨੇ ਹਨ।
1: ਦੌਲਤ ਬਾਹਰ
0: ਤੇ ਫਿਰ ਬੱਚੇ ਨੂੰ ਭਾਵ ਕੇ ਸਤਿਗੁਰੂ ਮਹਾਰਾਜ ਨੂੰ ਲੈ ਕਰਕੇ ਦੌਲਤਾਂ ਧਾਈ ਜਿਹੜੀ ਹੈ ਉਹ ਬਾਹਰ ਆਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੁਖਾਰ ਬਿੰਦ ਜਿਹੜਾ ਹੈ ਉਹ ਕਮਲ ਫੁੱਲ ਦੇ ਵਾਂਗੂ

ਕਿ ਸਰੀਰ ਜਿਹੜਾ ਹੈ ਬਹੁਤ ਛੋਟਾ, ਲੇਕਿਨ ਜੋਤ ਜਿਹੜੀ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਜੋਤ ਇਹਨਾਂ ਦੇ ਅੰਦਰ ਵਿਰਾਜਮਾਨ ਹੈ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ, ਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅਕਾਲ ਪੁਰਖ ਪਰਮਾਤਮਾ ਦੀ ਜੋਤ ਲੈ ਕਰਕੇ ਆਏ ਹਨ। ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਕਿਹਾ ਜਾਂਦਾ ਹੈ, ਕਈ ਵਾਰੀ ਨਾ ਕੀ ਹੁੰਦਾ ਕਿ ਬੋੜ ਦੇ ਜਿਹੜੇ ਦਰਖਤ ਹੁੰਦੇ ਹਨ, ਬੋੜ ਦਾ ਦਰਖਤ ਜਿਹੜਾ ਹੈ ਹੁਣ ਧਰਤੀ ਦੇ ਵਿੱਚ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਬੋੜ ਦਾ ਦਰਖਤ ਬਹੁਤ ਵੱਡਾ ਮੰਨਿਆ ਜਾਂਦਾ, ਕਿਉਂਕਿ ਬੋੜ ਜਦੋਂ ਲੱਗਦਾ, ਜਦੋਂ ਉਹ ਫੈਲਦਾ, ਉਹ ਆਪਣੀਆਂ ਨਵੀਆਂ ਜੜਾਵਾਂ ਜਿਹੜੀਆਂ ਹਨ ਉਹਦੀ ਸਥਾਪਨਾ ਕਰ ਲੈਂਦਾ, ਤਾਂ ਕਰਕੇ ਪਿਆਰਿਓ ਉਹ ਬਹੁਤ ਵੱਧਦਾ ਰਹਿੰਦਾ। ਹੁਣ ਕਿਹਾ ਜਾਂਦਾ ਪਿਆਰਿਓ, ਇੱਕ ਪਾਸੇ ਨਾ ਸ਼ਾਇਦ MP ਦੇ ਵਿੱਚ ਜਾਂ ਕਿੱਥੇ ਬੋੜ ਦਾ ਦਰਖਤ ਹੈ, ਉਹਦਾ ਘਿਰਾਵ ਜਿਹੜਾ ਹੈ 4 ਏਕੜ ਤੋਂ ਵੱਧ ਧਰਤੀ ਦੇ ਵਿੱਚ ਬੋੜ ਦਾ ਦਰਖਤ ਜਿਹੜਾ ਫੈਲਿਆ ਹੋਇਆ 4 ਏਕੜ ਦੇ ਵਿੱਚ, ਹੁਣ ਉਹਦਾ ਵਿਕਾਸ ਹੁੰਦਾ ਰਹਿੰਦਾ, ਇਸ ਤਰ੍ਹਾਂ ਉਹ ਵੱਧਦਾ ਰਹਿੰਦਾ। ਇਹਦੇ ਨਾਲ ਨਾਲ ਪਿਆਰਿਓ ਇੱਕ ਬੋੜ ਦਾ ਦਰਖਤ ਜਿਹੜਾ ਨਾ ਉਹ ਛੋਟੇ ਵੀ ਹੁੰਦੇ ਹਨ, ਕਈ ਥਾਵਾਂ 'ਤੇ ਐਗਜੀਬਿਸ਼ਨ ਆਦਿਕ ਕਈ ਲੋਕ ਕੀ ਕਰਦੇ ਕਿ ਬੋੜ ਦਾ ਦਰਖਤ ਜਿਹੜਾ ਨਾ ਛੋਟੇ ਜਿਹੇ ਕੁੰਡੇ ਆਦਿਕ ਦੇ ਵਿੱਚ ਲਾ ਕਰਕੇ ਰੱਖਦੇ ਹਨ, ਫਿਰ ਉੱਥੇ ਲਿਖਿਆ ਜਾਂਦਾ ਕਿ ਭਾਈ ਆਹ ਬੋੜ ਦਾ ਦਰਖਤ ਜਿਹੜਾ ਹੈ, ਕਿਉਂਕਿ ਉਹਨੂੰ ਉਸ ਤਰ੍ਹਾਂ ਛੋਟੇ ਕੋ ਇਹਦੇ ਵਿੱਚ ਲਾ ਕਰਕੇ ਰੱਖ ਦਿਓ, ਉਹ ਜਿਹੜਾ ਹੈ ਉਹ ਵੱਧਦਾ ਰਹਿੰਦਾ ਲੇਕਿਨ ਜ਼ਿਆਦਾ ਉਹਦਾ ਵਿਕਾਸ ਨਹੀਂ ਹੁੰਦਾ। ਲੇਕਿਨ ਪਿਆਰਿਓ ਉਹਦੀ ਉਮਰ ਜਿਹੜੀ ਹੈ, ਜੇ ਕੋਈ ਪੁੱਛੇ 100, 200, 500 ਸਾਲ ਦੇ ਵੀ ਛੋਟੇ ਛੋਟੇ ਬੋੜ ਦੇ ਦਰਖਤ ਹੁੰਦੇ ਹਨ। ਇਸ ਤਰ੍ਹਾਂ ਹੀ ਦੇਖੋ ਕਿ ਉਹ ਬੇਸ਼ੱਕ ਪਿਆਰਿਓ ਬੋੜ ਦਾ ਦਰਖਤ ਬਾਹਰੀ ਤੌਰ 'ਤੇ ਵੇਖਿਆ ਜਾਵੇ ਹੁੰਦਾ ਛੋਟਾ ਹੁੰਦਾ, ਲੇਕਿਨ ਉਹਦੀ ਉਮਰ ਜਿਹੜੀ ਬਹੁਤ ਲੰਬੇਰੀ ਬਹੁਤ ਵਡੇਰੀ ਹੁੰਦੀ ਹੈ। ਇਸ ਤਰ੍ਹਾਂ ਹੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਿੱਧੇ ਸ਼ਬਦਾਂ ਦੇ ਵਿੱਚ ਕਿ ਮੂਰਤੀ ਲਹਾਨ, ਮੂਰਤੀ ਛੋਟੀ ਅਤੇ ਕੀਰਤੀ ਬਹੁਤ ਮਹਾਨ ਕਰਕੇ, ਇਸ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਨ ਦੀ ਮੂਰਤ ਜਿਹੜੀ ਹੈ, ਛੋਟੇ ਕੋ ਬੱਚੇ ਹਨ, ਬਾਲ ਅਵਸਥਾ ਦੇ ਵਿੱਚ ਹਨ, ਲੇਕਿਨ ਕੀਰਤੀ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਮਹਾਨ ਹੈ। ਤੇ ਉਸ ਵੇਲੇ ਪਿਆਰਿਓ ਉਹ ਮਹਾਂਪੁਰਖ ਜਿਹੜੇ ਪੰਡਿਤ ਹਰਦਿਆਲ

ਫਿਰ ਆਪਾਂ ਪਿਆਰਿਓ ਉਹਦੇ ਬਾਬਤ ਕਹਿੰਦੇ ਹਾਂ ਕਿ ਜੀ ਆਹ ਬੰਦਾ ਜਿਹੜਾ ਹੈ ਇਹਦਾ ਸੁਭਾਵ ਇਸ ਤਰ੍ਹਾਂ, ਇਹ ਇਸ ਤਰ੍ਹਾਂ, ਇਹ ਇਸ ਤਰ੍ਹਾਂ ਹੈ ਕਰਕੇ। ਲੇਕਿਨ ਪਿਆਰਿਓ ਜਿਹੜੇ ਸਿਆਣੇ ਹੁੰਦੇ ਹਨ, ਇਹ ਵੀ ਇੱਕ ਤਰ੍ਹਾਂ ਦੀ ਵਿੱਦਿਆ ਜਿਹੜੀ ਹੈ, ਸਰੀਰ ਦੇ ਚੱਕਰ ਚਹਿਨ ਵੇਖ ਕਰਕੇ ਹੀ ਉਹ ਬੰਦੇ ਅਨੁਮਾਨ ਲਾ ਲੈਂਦੇ ਹਨ ਕਿ ਇਹ ਬੰਦਾ ਜਿਹੜਾ ਹੈ ਇਹਦਾ ਜੀਵਨ ਕਿਹੋ ਜਿਹਾ ਹੋਵੇਗਾ। ਇਹਦੇ ਵਿੱਚ ਖਾਸ ਕਰਕੇ ਹੱਥਾਂ ਦੀਆਂ ਲਕੀਰਾਂ, ਚਰਨਾਂ ਦੀਆਂ ਲਕੀਰਾਂ ਹੋ ਗਈਆਂ ਅਤੇ ਹਥੇਲੀਆਂ, ਅਤੇ ਇਹ ਵੇਖ ਕਰਕੇ, ਮੱਥਾ ਵੇਖ ਕੇ, ਚਿਹਰਾ ਵੇਖ ਕਰਕੇ, ਅੱਖਾਂ ਵੇਖ ਕਰਕੇ, ਅਤੇ ਉਸ ਬੱਚੇ ਦੀ ਜਾਂ ਉਸ ਬੰਦੇ ਦੀ ਆਭਾ ਮੰਡਲ ਨੂੰ ਵੇਖ ਕਰਕੇ, ਉਹਦੇ ਲਗਨ ਸ਼ਗਨ, ਉਹਦੇ ਚੱਕਰ ਚਿਹਨ ਨੂੰ ਵੇਖ ਕਰਕੇ ਉਹ ਦੱਸ ਦਿੰਦੇ ਕਿ ਭਾਈ ਆਹ ਬੰਦੇ ਦੇ ਅੰਦਰ ਨਾ ਆਹ ਗੁਣ ਹਨ, ਇਹਦੇ ਚੱਕਰ ਚਿਹਨ ਆਹ ਕੁਛ ਦੱਸ ਰਹੇ ਹਨ। ਇਸ ਤਰ੍ਹਾਂ ਹੀ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਗੁਰੂ ਨਹੀਂ ਬਣੇ ਪਿਆਰਿਓ ਗੰਗਾ ਦੀ ਉਪਾਸ਼ਨਾ ਕਰਦੇ ਸਨ, ਗੰਗਾ ਜੀ ਦੇ ਕੋਲ ਜਾ ਕਰਕੇ ਉਹਦੀ ਪਰਿਕਰਮਾ ਕਰਨੀ ਹੈ, ਗੰਗਾ ਦੀ ਯਾਤਰਾ ਕਰਕੇ ਇੱਕ ਵਾਰੀ ਜਦੋਂ ਵਾਪਸ ਆ ਰਹੇ ਸਨ, ਇੱਕ ਆਸ਼ਰਮ ਜਿਹੜਾ ਹੈ, ਇੱਕ ਪਿਆਰਿਓ ਮੁਸਾਫਰਖਾਨਾ ਕਹਿ ਲਿਓ, ਧਰਮਸ਼ਾਲਾ ਬੋਲੋ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਨਿਵਾਸ ਕਰਨਾ ਕੀਤਾ। ਇਹ ਗੁਰੂ ਬੰਨਣ ਤੋਂ ਕਈ ਸਾਲ ਪਹਿਲਾਂ ਦੀ, ਤਕਰੀਬਨ 16-17 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਸਤਿਗੁਰੂ ਮਹਾਰਾਜ ਤਾਂ ਉਸ ਵੇਲੇ ਸਿੱਖ ਵੀ ਨਹੀਂ ਬਣੇ ਸਨ। ਯਾਦ ਰੱਖੋ, ਸਿੱਖ ਵੀ ਬਣ ਗਏ ਤੇ ਵੱਖਰੀ ਗੱਲ, ਲੇਕਿਨ ਸਿੱਖ ਵੀ ਨਹੀਂ ਬਣੇ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਵੀ ਨਹੀਂ ਆਏ। ਉਹ ਤੋਂ ਪਹਿਲਾਂ ਦੀ ਘਟਨਾ ਹੈ, ਸਤਿਗੁਰੂ ਮਹਾਰਾਜ ਜੀ ਪਿਆਰਿਓ ਗੰਗਾ ਦੀ ਯਾਤਰਾ ਕਰਕੇ ਵਾਪਸ ਆ ਰਹੇ ਸਨ, ਇੱਕ ਪਿਆਰਿਓ ਅਸਥਾਨ ਦੇ ਵਿੱਚ, ਆਸ਼ਰਮ ਦੇ ਵਿੱਚ ਉਹਨਾਂ ਨੇ ਨਿਵਾਸ ਕਰਨਾ ਕੀਤਾ। ਦੋ ਪੈਰ ਦਾ ਸਮਾਂ ਜਦੋਂ ਲੰਬੇ ਪਏ ਵਿਸ਼ਰਾਮ ਕਰ ਰਹੇ ਸਨ, ਉਸ ਮੁਸਾਫਰਖਾਨਾ, ਉਸ ਆਸ਼ਰਮ ਦਾ ਜਿਹੜਾ ਮਹਾਂਪੁਰਖ ਜਿਹੜਾ, ਉਹ ਵੀ ਬਹੁਤ ਚੜ੍ਹਦੀ ਕਲਾ ਵਾਲਾ, ਉਹਨੇ ਵੀ ਆ ਸਮੁੰਦਰਿਕ ਵਿੱਦਿਆ ਜਿਹੜੀ ਹੈ ਉਹਨੂੰ ਪੜ੍ਹਨਾ ਕੀਤਾ। ਉਹਦੇ ਕੋਲ ਵੀ ਦਿਵ ਦ੍ਰਿਸ਼ਟੀ ਸੀ। ਜਦੋਂ ਸਤਿਗੁਰੂ ਮਹਾਰਾਜ ਜੀ ਦੁਪਹਿਰ ਦਾ ਵਿਸ਼ਰਾਮ ਲੰਬੇ ਪਏ ਹੋਏ ਸਨ, ਉਹ ਜਾਂਦਾ ਜਾਂਦਾ ਪਿਆਰਿਓ ਉਹਦੀ ਨਿਗਾਹ ਇੱਕਦਮ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਪੈ ਗਈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਜਦੋਂ ਉਹਦੀ ਨਿਗਾਹ ਪਈ ਤੇ ਉਹਨੇ ਕੀ ਚੱਕਿਆ ਕਿ ਇਹ ਰੇਖਾਵਾਂ ਜਿਹੜੀਆਂ ਕਮਲ ਫੁੱਲ ਦੀਆਂ ਰੇਖਾਵਾਂ ਬਣ ਰਹੀਆਂ, ਭਾਵ ਕਿ ਮਹਾਰਾਜ ਜੀ ਦੇ ਚਰਨ ਦੇ ਵਿੱਚ, ਜਿਹਨੂੰ ਕਮਲ ਦਾ ਫੁੱਲ ਆਪਾਂ ਬੋਲਦੇ ਹਾਂ, ਉਹ ਰੇਖਾ ਨੂੰ ਕਮਲ ਫੁੱਲ ਰੇਖਾ ਬੋਲਦੇ, ਉਹ ਰੇਖਾ ਜਦੋਂ ਉਹਦੇ ਦਰਸ਼ਨ ਕਰਨੇ ਕੀਤੇ ਇੱਕਦਮ ਦੰਗ ਹੋ ਗਿਆ। ਫਿਰ ਮਨ ਵਿੱਚ ਵਿਚਾਰ ਕਰਦਾ ਕਿ ਮੈਂ ਜੋ ਵਿੱਦਿਆ ਪੜ੍ਹੀ ਹੈ, ਜਿਹੜੇ ਮਹਾਂਪੁਰਖ ਬਚਨ ਕਰਦੇ ਹਨ, ਇਹ ਰੇਖਾਵਾਂ ਜਿਹੜੀਆਂ ਖਾਸ ਕਰਕੇ ਜਿਹੜੇ ਚੱਕਰਵਰਤੀ ਬਾਦਸ਼ਾਹ ਜਿਹੜੇ ਹੁੰਦੇ ਹਨ, ਜਿਹੜੇ ਦਿਗਵਜੀ ਬਹੁਤ ਤਗੜੇ ਜਗਤ ਗੁਰੂ ਜਿਹੜੇ ਹੁੰਦੇ ਹਨ, ਉਹਨਾਂ ਦੇ ਚਰਨਾਂ ਦੇ ਵਿੱਚ ਇਹ ਰੇਖਾਵਾਂ ਹੁੰਦੀਆਂ ਹਨ, ਇਹ ਚਰਨਾਂ ਦੇ ਚੱਕਰ ਹੁੰਦੇ ਹਨ। ਫਿਰ ਉਹ ਮਨ ਹੀ ਮਨ ਵਿਚਾਰ ਕਰਦਾ ਕਿ ਜੇ ਚਲੋ ਇਹ ਵਿੱਦਿਆ ਜੇ ਦੱਸਦੀ ਕਿ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆ ਨਿਸ਼ਾਨੀਆਂ ਹੋਣ, ਉਹ ਚੱਕਰਵਰਤੀ ਬਾਦਸ਼ਾਹ ਜਾਂ ਜਗਤ ਗੁਰੂ ਹੁੰਦੇ, ਜੇ ਇਹ ਚੱਕਰਵਰਤੀ ਜਾਂ ਜਗਤ ਗੁਰੂ ਹੋਣਗੇ ਤੇ ਆ ਮੇਰੇ ਛੋਟੇ ਜਿਹੇ ਮੁਸਾਫਰਖਾਨੇ, ਮੇਰੇ ਡੇਰੇ ਦੇ ਵਿੱਚ ਇਹਨਾਂ ਨੇ ਕਿਉਂ ਇੱਥੇ ਵਿਸ਼ਰਾਮ ਕਰਨਾ, ਕਿਉਂਕਿ ਵੱਡੇ ਵੱਡੇ ਬੰਦਿਆਂ ਨੇ ਵੱਡੀਆਂ ਥਾਵਾਂ ਦੇ ਉੱਤੇ ਵੱਡੇ ਅਸਥਾਨਾਂ ਦੇ ਵਿੱਚ ਉਹਨਾਂ ਨੇ ਇਹ ਕਰਨਾ, ਮੇਰੇ ਗਰੀਬ ਦੇ ਡੇਰੇ ਦੇ ਵਿੱਚ ਇਹ ਕਿਉਂ ਰੁਕਦੇ ਹਨ। ਫਿਰ ਮਨ ਦੇ ਵਿੱਚ ਵਿਚਾਰ ਕਰਦਾ ਕਿ ਭਾਈ ਲੱਗਦਾ ਕਿ ਮੇਰੀ ਵਿੱਦਿਆ ਗਲਤ ਹੈ, ਜੇ ਮੇਰੀ ਵਿੱਦਿਆ ਸਹੀ ਹੁੰਦੀ ਤੇ ਇੰਨਾ ਵੱਡਾ ਬੰਦਾ ਜਿਹੜਾ ਹੈ ਉਹ ਮੇਰੇ ਮੁਸਾਫਰਖਾਨੇ ਗਰੀਬ ਘਰ ਦੇ ਵਿੱਚ ਉਹਨੇ ਕਿਉਂ ਡੇਰਾ ਕਰਨਾ। ਇਸ ਤਰ੍ਹਾਂ ਮਨ ਦੇ ਵਿੱਚ ਪਿਆਰਿਓ ਉੱਥੇ ਹੀ ਬੈਠ ਗਿਆ, ਬੈਠ ਕਰਕੇ ਵਿਚਾਰਾਂ ਪਿਆ ਕਰਦਾ। ਥੋੜ੍ਹਾ ਕੁ ਜਦੋਂ ਖੜਾਕਾ ਹੋਇਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਾਗਰਤ ਹੋ ਗਏ ਤੇ ਵੇਖ ਕਰਕੇ ਕਹਿਣ ਲੱਗੇ ਕਿ ਮਹਾਂਪੁਰਖੋ ਕੀ ਗੱਲ ਹੈ, ਤੁਸੀਂ ਇੱਥੇ ਬੈਠੇ ਹੋ? ਤੇ ਉਹਨਾਂ ਨੇ ਬਚਨ ਕਰਨਾ ਕੀਤਾ, ਮਨ ਦੇ ਵਿੱਚ ਉਹਨਾਂ ਨੇ ਵਿਚਾਰ ਕਰ ਲਈ ਕਿ ਹੋ ਸਕਦਾ

0: ਜਿਹੜੇ ਇਹ ਚਿਹਨ ਹਨ, ਇਹ ਚੱਕਰ ਜਿਹੜੇ ਹਨ, ਮੇਰੀ ਵਿਦਿਆ ਝੂਠੀ ਨਹੀਂ ਹੋ ਸਕਦੀ ਹੈ। ਮੇਰੀ ਵਿਦਿਆ ਦੱਸਦੀ ਕਿ ਇਹ ਚੱਕਰਵਰਤੀ ਜਾਂ ਇਹ ਜਗਤ ਗੁਰੂ ਹੋਣਗੇ, ਲੇਕਿਨ ਅੱਜ ਇਹਨਾਂ ਦਾ ਉਹ ਸਮਾਂ ਨਹੀਂ ਆਇਆ। ਇੱਕ ਸਮਾਂ ਇੱਕ ਦਿਨ ਇਹੋ ਜਿਹਾ ਆਵੇਗਾ, ਉਸ ਵੇਲੇ ਇਹ ਚੱਕਰਵਰਤੀ ਬਾਦਸ਼ਾਹ ਬਣਨਗੇ ਜਾਂ ਇਹ ਜਗਤ ਗੁਰੂ ਬਣਨਗੇ। ਤੇ ਉਹਨੇ ਬਚਨ ਕੀਤਾ, ਕਹਿਣ ਲੱਗਾ, ਮਹਾਂਪੁਰਖੋ ਭਲਿਓ ਕਿ ਤੁਹਾਡੇ ਚਰਨਾਂ ਦੇ ਵਿੱਚ ਜਿਹੜੇ ਚੱਕਰ ਜਿਹੜੇ ਹਨ ਉਹ ਇਹ ਸੰਕੇਤ ਕਰਦੇ ਹਨ, ਮੇਰੀ ਵਿਦਿਆ ਦੱਸਦੀ ਹੈ ਕਿ ਉਹ ਵਿਅਕਤੀ ਜਿਹੜਾ ਜਾਂ ਤਾਂ ਚੱਕਰਵਰਤੀ ਬਾਦਸ਼ਾਹ ਬਣੇਗਾ ਜਾਂ ਉਹ ਵਿਅਕਤੀ ਜਿਹੜਾ ਹੈ ਜਗਤ ਗੁਰੂ ਬਣੇਗਾ। ਗੁਰੂ ਅਮਰਦਾਸ ਜੀ ਮਹਾਰਾਜ ਮੁਸਕੁਰਾ ਕੇ ਹੱਥ ਜੋੜ ਕੇ ਕਹਿਣ ਲੱਗੇ, ਮਹਾਂਪੁਰਖੋ, ਮੈਂ ਤਾਂ ਆਮ ਵਿਅਕਤੀ ਹਾਂ, ਨਾ ਕੋਈ ਮੈਂ ਸਾਧੂ ਸੰਤ ਹਾਂ। ਤੁਸੀਂ ਗੁਰੂ ਬੋਲਦੇ ਹੋ, ਮੈਂ ਤਾਂ ਸਾਧਕ ਵੀ ਨਹੀਂ ਹਾਂ, ਮੈਂ ਕੋਈ ਛੋਟਾ ਮੋਟਾ ਸੰਤ ਵੀ ਨਹੀਂ ਹਾਂ। ਜਗਤ ਗੁਰੂ ਦੀ ਕੀ ਗੱਲ ਹੈ, ਮੈਂ ਤਾਂ ਅਦਨਾ ਜਿਹਾ ਬੰਦਾ ਹਾਂ। ਅਤੇ ਦੂਜੀ ਗੱਲ ਹੈ ਕਿ ਤੁਸੀਂ ਕਹਿੰਦੇ ਚੱਕਰਵਰਤੀ ਬਾਦਸ਼ਾਹ, ਮੈਂ ਤਾਂ ਗਰੀਬ ਬੰਦਾ, ਮਿਹਨਤ ਮੁਸ਼ਕਤ ਕਰਕੇ ਮੈਂ ਪ੍ਰਸ਼ਾਦਾ ਛਕਣ ਵਾਲਾ ਹਾਂ, ਇਹ ਕਿਸ ਤਰ੍ਹਾਂ ਹੋ ਸਕਦਾ? ਉਸ ਵੇਲੇ ਚਲੋ ਪ੍ਰਸੰਨ ਹੋ ਕਰਕੇ, ਕਈ ਵਾਰੀ ਕੀ ਹੁੰਦਾ ਨਾ ਪਿਆਰਿਓ, ਕੋਈ ਸਾਡੇ ਬਾਬਤ ਕੋਈ ਤਾਰੀਫ ਕਰਦਾ, ਕੋਈ ਚੰਗੀ ਗੱਲ ਕਰਦਾ ਕਿ ਨਹੀਂ ਜੀ ਤੁਸੀਂ ਤਾਂ ਬਹੁਤ ਚੜ੍ਹਦੀ ਕਲਾ ਵਾਲੇ, ਤੁਹਾਡਾ ਤਾਂ ਇੰਜ ਹੋਵੇਗਾ, ਅੱਗੇ ਦੇਖੋ ਬੜੀ ਚੜ੍ਹਦੀ ਕਲਾ ਹੋਵੇਗੀ। ਕੋਈ ਇਸ ਤਰ੍ਹਾਂ ਕੋਈ ਸਾਡੇ ਬਾਬਤ ਕੋਈ ਜਿਹੜਾ ਭਵਿੱਖਬਾਣੀ ਕਰੇ, ਆਪਾਂ ਵੀ ਖੁਸ਼ ਹੋ ਕੇ ਥੋੜ੍ਹਾ ਕੁ ਪੈਸਾ ਦੇ ਦਿੰਦੇ, ਚੱਲ ਭਾਈ ਰੱਖ ਲੈ ਖੁਸ਼ ਹੋ ਜਾ। ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਬੋਝੇ ਦੇ ਵਿੱਚੋਂ ਥੋੜ੍ਹੀ ਕੁ ਮਾਇਆ ਕੱਢੀ ਅਤੇ ਉਹਨਾਂ ਨੂੰ ਦੇਣ ਲੱਗੇ, ਕਹਿਣ ਲੱਗੇ ਲਓ ਭਾਈ ਚਲੋ ਤੁਸੀਂ ਵੀ ਖੁਸ਼ ਹੋ ਜਾਓ। ਉਹ ਦੁਰਗਾਦਾਸ ਬੜਾ ਹੁਸ਼ਿਆਰ ਸੀ, ਉਹਨੇ ਕਿਹਾ ਮਹਾਰਾਜ ਹੁਣ ਮੈਨੇ ਪੈਸਾ ਨਹੀਂ ਲੈਣਾ, ਹੁਣ ਦਿੱਤਾ ਵੀ ਤਾਂ ਕੀ ਹੈ, 4% ਦਊਗੇ, ਲੇਕਿਨ ਯਾਦ ਰੱਖੋ ਮੇਰੀ ਵਿਦਿਆ ਝੂਠੀ ਨਹੀਂ ਹੋ ਸਕਦੀ ਹੈ, ਮੇਰੀ ਵਿਦਿਆ ਇੱਕ ਦਿਨ ਜ਼ਰੂਰ ਫਲੀਭੂਤ ਹੋਵੇਗੀ, ਇੱਕ ਦਿਨ ਤੁਹਾਡੇ ਸਿਰ ਦੇ ਉੱਤੇ ਛਤਰ ਚੁਲੇਗਾ, ਜਾਂ ਤਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਬਣੋਗੇ ਜਾਂ ਤਾਂ ਜਗਤ ਗੁਰੂ ਬਣੋਗੇ, ਅੱਜ ਤੁਹਾਤੋਂ ਕੁਛ ਨਹੀਂ ਲੈਣਾ। ਜਦੋਂ ਇਹ ਮੇਰਾ ਬਚਨ ਪੂਰਾ ਹੋਵੇਗਾ ਉਸ ਵੇਲੇ ਮੈਂ ਜੋ ਮੰਗਾਂਗਾ ਨਾ ਉਸ ਵੇਲੇ ਤੁਸੀਂ ਦਿਓ। ਮਹਾਰਾਜ ਨੇ ਫਿਰ ਵਾਅਦਾ ਕੀਤਾ, ਕਹਿਣ ਲੱਗੇ ਦੁਰਗਾਦਾਸ ਜੀ ਕੋਈ ਗੱਲ ਨਹੀਂ ਹੈ, ਚਲੋ ਜੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਬਚਨ ਪੂਰਾ ਹੋ ਜਾਵੇ ਤੇ ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਦਵਾਂਗਾ। ਇਹੋ ਜਿਹਾ ਫਿਰ ਪਿਆਰਿਓ ਸਤਿਗੁਰੂ ਮਹਾਰਾਜ ਜੀ ਜਦੋਂ ਜਗਤ ਗੁਰੂ ਬਣ ਗਏ, ਉਹ ਤੋਂ ਬਾਅਦ ਉਹ ਦੁਰਗਾਦਾਸ ਆ ਕਰਕੇ ਉਹਨੇ ਲੋਕ ਅਤੇ ਪਰਲੋਕ ਦੀਆਂ ਖੁਸ਼ੀਆਂ ਮੰਗਣੀਆਂ ਕੀਤੀਆਂ। ਇਸ ਤਰ੍ਹਾਂ ਦੀਆਂ ਪਿਆਰਿਓ ਵਿਦਿਆਵਾਂ ਹੁੰਦੀਆਂ, ਅਨੁਮਾਨ ਹੁੰਦੇ ਹਨ। ਹੁਣ ਪੰਡਿਤ ਹਰਦਿਆਲ ਜੀ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੇ ਚੱਕਰ ਚਿਹਨ ਜਿਹੜੇ ਹਨ ਉਹਦੀ ਗਿਣਤੀ ਮਿਣਤੀ ਕਰ ਰਹੇ ਹਨ। ਦੇਖੋ ਸਤਿਗੁਰੂ ਮਹਾਰਾਜ ਨੂੰ ਜਦੋਂ ਲੈ ਕੇ ਆਉਣਾ ਕੀਤਾ, ਜਿਸ ਤਰ੍ਹਾਂ ਕੋਈ ਮਹਾਂਪੁਰਖ ਆਵੇ ਨਾ ਪਿਆਰਿਓ, ਆਪਾਂ ਉਹਨਾਂ ਦਾ ਇਸਤਕਬਾਲ ਕਰਨ ਦੇ ਲਈ ਖੜ ਜਾਂਦੇ ਹਾਂ। ਇਸ ਤਰ੍ਹਾਂ ਹੀ ਹਾਲੇ ਤਾਂ ਛੋਟੇ ਬਾਲਕ ਬੱਚੇ ਹਨ, ਕੁਛ ਘੰਟਿਆਂ ਪਹਿਲੇ ਸਤਿਗੁਰਾਂ ਦਾ ਜਨਮ ਹੋਇਆ, ਲੇਕਿਨ ਪੰਡਿਤ ਹਰਦਿਆਲ ਜੀ ਨੂੰ ਪਤਾ ਕਿ ਭਾਈ ਇਹ ਕੋਈ ਆਮ ਬੱਚਾ ਨਹੀਂ ਹੈ, ਇਹ ਅਵਤਾਰੀ ਮਹਾਂਪੁਰਖ ਹਨ। ਤੁਰੰਤ ਖੜੇ ਹੋ ਕਰਕੇ ਮਹਾਰਾਜ ਜੀ ਦਾ ਸਤਿਕਾਰ ਕੀਤਾ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਨਾ ਮਨ ਜਿਹੜਾ ਹੈ ਪੰਡਿਤ ਜੀ ਦਾ ਗਦਗਦ ਹੋ ਗਿਆ ਤੇ ਸਤਿਗੁਰੂ ਮਹਾਰਾਜ ਬਾਲਕ ਸਤਿਗੁਰਾਂ ਦੇ ਅੱਗੇ ਹੱਥ ਜੋੜ ਕਰਕੇ ਵੰਦਨਾ ਕਰਨੀ ਕੀਤੀ।
1: ਇਸ਼ਟ ਦੇਵ ਕੋ ਦੇਖੀ
0: ਤੇ ਜਿਸ ਤਰ੍ਹਾਂ ਕੋਈ ਵਿਅਕਤੀ ਪਿਆਰੇ ਉਹ ਆਪਣਾ ਇਸ਼ਟ ਦੇਵ ਦੇ ਜਦੋਂ ਦਰਸ਼ਨ ਕਰਦਾ, ਇਸ ਤਰ੍ਹਾਂ ਹੀ ਪੰਡਿਤ ਹਰਦਿਆਲ ਜੀ ਜਿਸ ਤਰ੍ਹਾਂ ਪਿਆਰਿਓ ਆਪਾਂ ਆ ਕਰਕੇ ਸਤਿਗੁਰਾਂ ਦੇ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਯਾਦ ਰੱਖੋ ਪਿਆਰਿਓ, ਮੈਂ ਬੇਨਤੀ ਕਰਾਂ ਕਿ ਜਦੋਂ ਵੀ ਨਾ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਆਈਦਾ ਨਾ, ਜਦੋਂ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਪਿਆਰਿਓ ਇਹ ਖਿੜ ਕਰਕੇ ਖਿੜੇ ਮੱਥੇ ਮਹਾਰਾਜ ਜੀ ਦੇ ਦਰਸ਼ਨ ਨਾ, ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਕਰਨੇ ਚਾਹੀਦੇ। ਇਸ ਤਰ੍ਹਾਂ ਖਿੜਿਆ ਹੋਇਆ ਤੁਹਾਡਾ ਚਿਹਰਾ ਹੋਣਾ ਚਾਹੀਦਾ, ਤੁਹਾਨੂੰ ਵੇਖ ਕਰਕੇ ਵੀ ਲੋਕੀ ਖਿੜ ਜਾਣ, ਮਨ ਦੇ ਵਿੱਚ ਇੰਨੀ ਪ੍ਰਸੰਨਤਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ। ਕਈ ਬੰਦੇ ਪਿਆਰਿਓ ਪਤਾ ਹੀ ਨਹੀਂ ਹੁੰਦਾ, ਮੈਂ ਬੇਨਤੀ ਕਰਾਂ ਕਿ ਦਰਸ਼ਨ ਕਰਨ ਦੇ ਲਈ ਆਉਂਦੇ ਹਾਂ, ਉਹ ਮੋਬਾਈਲ ਅੱਗੇ ਹੱਥ ਵਿੱਚ ਲੈ ਕਰਕੇ ਆਪ ਤਾਂ ਦਰਸ਼ਨ ਕੀ ਕਰਨਾ, ਪਹਿਲੇ ਮੋਬਾਈਲ ਦੇ ਦਰਸ਼ਨ ਕਰਾਉਂਦੇ, ਫਿਰ ਧੱਕਾ ਮਾਰਨਾ, ਪਤਾ ਨਹੀਂ ਧਿਆਨ ਕਿੱਥੇ ਰਹਿੰਦਾ ਪਿਆਰਿਓ, ਧਿਆਨ ਦੂਜੇ ਤੀਜੇ ਪਾਸੇ ਰਹਿੰਦਾ ਕਿ ਕਦੋਂ ਮੱਥਾ ਟੇਕ ਕੇ ਅੱਗੇ ਜਾਣਾ, ਕੀ ਕਰਨਾ, ਕੌਣ ਕਿੱਥੇ ਬੈਠਿਆ, ਇਹਦੇ ਵਿੱਚ ਹੀ ਪਿਆਰਿਓ ਸਿਰਤੀ ਖਿੰਡ ਪੁਣ ਜਾਂਦੀ ਹੈ। ਨਹੀਂ ਪਿਆਰਿਓ, ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਈਦਾ ਨਾ, ਕੁਛ ਜ਼ਿਆਦਾ ਸਮਾਂ ਨਹੀਂ, ਕੁਛ ਸੈਕਿੰਡ ਜਿਹੜੇ ਆਪਣੇ ਆਪ ਨੂੰ ਰੋਕੋ, ਆਪਣੇ ਮਨ ਨੂੰ ਰੋਕੋ, ਪੂਰਾ ਧਿਆਨ ਸਤਿਗੁਰੂ ਮਹਾਰਾਜ ਜੀ ਦੇ ਵੱਲ ਕਰੋ, ਤੇ ਫਿਰ ਮਹਾਰਾਜ ਜੀ ਦੇ ਜਦੋਂ ਆਪ ਜੀ ਦਰਸ਼ਨ ਕਰੋਗੇ, ਫਿਰ ਦੇਖੋ ਮਨ ਦੇ ਵਿੱਚ ਕਿਹੋ ਜਿਹਾ ਖੇੜਾ, ਕਿਹੋ ਜਿਹਾ ਆਨੰਦ ਆਵੇਗਾ, ਇਹੋ ਜਿਹਾ ਆਨੰਦ ਜਿਹੜਾ ਪੰਡਿਤ ਹਰਦਿਆਲ ਜੀ ਦੇ ਮਨ ਵਿੱਚ ਆਇਆ।
1: ਅੰਗਨ ਕੇ ਸੁੰਦਰ ਲੱਛਣ,
0: ਤੇ ਉਹਨੇ ਜਦੋਂ ਵੇਖਿਆ ਸਤਿਗੁਰੂ ਮਹਾਰਾਜ ਜੀ ਦੇ ਅੰਗ ਜਦੋਂ ਵੇਖਦਾ, ਕੋਮਲ ਕੋਮਲ ਹੱਥ, ਮਹਾਰਾਜ ਜੀ ਦੇ ਚਰਨ ਜਦੋਂ ਵੇਖਦਾ, ਵੇਖ ਕਰਕੇ ਬੜਾ ਪ੍ਰਸੰਨ ਹੋਇਆ, ਅੰਗ ਪ੍ਰਤੰਗ ਦੇ ਲੱਛਣ ਬੜੇ ਸੋਹਣੇ ਹਨ। ਤੇ ਉਸ ਬਿਪਰ ਮਹਾਂਪੁਰਖ ਨੇ ਵੇਖਣਾ ਕੀਤਾ, ਮਹਾਰਾਜ ਜੀ ਦੇ ਚਰਨ ਜਿਹੜੇ ਹਨ, ਇਹ ਅਰੁਣ, ਅਰੁਣ ਦਾ ਮਤਲਬ ਜਿਸ ਤਰ੍ਹਾਂ ਸੂਰਜ ਉਦੈ ਹੁੰਦਾ ਨਾ, ਕਿਸ ਤਰ੍ਹਾਂ ਹਲਕੀ ਜੀ ਲਾਲੀ ਮਾਂ ਛਾਈ ਹੁੰਦੀ ਹੈ, ਇਸ ਤਰ੍ਹਾਂ ਦੇ ਰੰਗ ਦੇ ਮਹਾਰਾਜ ਜੀ ਦੇ ਚਰਨ ਕਮਲ ਹਨ। ਜਿਸ ਤਰ੍ਹਾਂ ਕਿ ਕਮਲ ਫੁੱਲ ਦਾ ਪੱਤਾ ਜਿਹੜਾ ਹੁੰਦਾ ਹਲਕਾ ਜਿਹਾ ਚਿੱਟਾ ਤੇ ਥੋੜਾ ਜਿਹਾ ਲਾਲ ਲਾਲ ਰੰਗ ਹੁੰਦਾ, ਇਸ ਤਰ੍ਹਾਂ ਦੇ ਚਰਨ ਹਨ। ਤੇ ਮਹਾਰਾਜ ਜੀ ਦੀਆਂ ਭੁਜਾਵਾਂ ਆ ਜਾਨ ਬਾਹੋ ਸ਼ਾਹਾਨ ਸ਼ਾਹੋ, ਮਹਾਰਾਜ ਜੀ ਦੀਆਂ ਬਾਹਾਂ ਪਿਆਰੀਓ ਬਹੁਤ ਮੋਤੀਆਂ ਮਤਲਬ ਕਮਲ ਦਾ ਫੁੱਲ ਜਿਸ ਤਰ੍ਹਾਂ ਕਮਲ ਦੀਆਂ ਫੁੱਲ ਜਿਸ ਤਰ੍ਹਾਂ ਲੋਕ ਮਹਾਰਾਜ ਜੀ ਦੇ ਚੱਕਰ ਕਹਿਣ ਜਦੋਂ ਇਹਨਾਂ ਨੇ ਵੇਖਣੇ ਕੀਤੇ ਮਹਾਰਾਜ ਜੀ ਦੀਆਂ ਨਾਸਕਾਵਾਂ ਜਿਹੜੀਆਂ ਮਹਾਰਾਜ ਜੀ ਦਾ ਮੱਥਾ ਜਿਹੜਾ ਸਾਰੇ ਜਿਹੜੇ ਹਨ ਇਸ ਦੇ ਵੀ ਪਿਆਰਿਓ
2: ਕਹਿ ਦਿੱਤਾ
0: ਵਿਚਾਰਾਲੀ ਨਹੀਂ ਕਰਦੀ ਹੈ। ਮੈਂ ਚੰਗੀ ਤਰ੍ਹਾਂ ਵਿਚਾਰ ਕਰਕੇ ਮੈਂ ਸੋਧ ਕੀਤੇ ਪਾਠਾ ਦੱਸਾਂਗਾ। ਛੋਟੇ ਬੱਚੇ ਦਾ ਕੀ ਨਾਮ ਰੱਖਣਾ? ਬਾਬਾ ਕਾਲੂ ਜੀ, ਤੁਸੀਂ ਆਪਣੀ ਕੁਲ ਦੀ ਮਰਿਆਦਾ ਕਰਨੀ ਕਰੋ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ, ਵਡਿਆਈਆਂ ਹੁੰਦੀਆਂ, ਅਵਤਾਰੀ ਦਾ ਜਨਮ ਹੋਇਆ। ਬਾਬਾ ਕਾਲੂ ਹੈ ਬੜਾ ਕੰਜੂਸ, ਲੇਕਿਨ ਹੁਣ ਕੰਜੂਸ ਬਣਾ ਕਰ ਵਧੀਆ ਜੋ ਵੀ ਤੇਰੇ ਘਰ ਦੇ ਵਿੱਚ ਆਵੇਗਾ ਨਾ ਵੀ ਤੇਰੇ ਰਾਜ ਰਾਜ ਕਰੇ ਅਨੁਦਾਨ ਦੇਣਾ ਵਿਚਾਰ ਕਰੇ ਪੰਡਤ ਹਰਦਿਆਲ ਜੀ ਵਾਪਸ ਜਾ ਰਹੇ ਹਨ ਵਾਪਸ ਚੜ ਗਏ ਹੁਣ ਦੂਜੇ ਪਾਸੇ ਦਿਨ ਚੜ੍ਹਦੇ ਆਏ ਹੁਣ ਦੂਜੇ ਪਾਸੇ ਜੀ ਨੇ ਪਿਆਰੇ ਪਹਿਲੇ ਜ਼ਮਾਨੇ ਦੇ ਵਿੱਚ ਪਹਿਲੀ ਜਿੰਦਾ ਜਾਂਦੇ ਸੀ ਪਿਆਰੇ ਤੋਰਨ ਜਿਹੜੇ ਹੁੰਦਾ ਸੀ ਪਿਆਰੇ ਤੋਰਨ ਜਿਹੜੇ ਹੁੰਦੇ ਤੋਰਨ ਜਿਹੜੇ ਹਨ ਇਹ ਨੰਨੇ ਜਾਂਦੇ ਤੋਰਨ ਜਿਹੜੇ ਹਨ ਇਹ ਕਰਦੇ ਨੇ ਪਿਆਰੇ ਆਮ ਦੇ ਪਾਸੇ ਜਿਹੜੇ ਹੁੰਦੇ ਨੇ ਆਮ ਦੇ ਪੱਤੇ ਜਿਹੜੇ ਹੁੰਦੇ ਆਮ ਦੇ ਪੱਤਿਆਂ ਨੂੰ ਲੈ ਕਰਕੇ ਆਮ ਦੇ ਧਾਗੇ ਦੇ ਵਿੱਚ ਕਰਕੇ ਉਹਨੂੰ ਕਰੋਗੇ ਤੇ ਪਿਆਰੇ ਉਹ ਆ ਦਰਵਾਜ਼ੇ ਆਉਂਦੇ ਕਰਕੇ ਲਾਏ ਜਾਂਦੇ ਸਨ ਵਾਰਿਆਂ ਦੇ ਉੱਤੇ ਉਸ ਵੇਲੇ ਜਦੋਂ ਤੋਰਨ ਕਰਕੇ ਬਾਬੇ ਕਰਕੇ ਵਧਾਈਆਂ ਲੋਕ ਜਿਹੜੀ ਧਾਰਨ ਕਰਨਾ ਕੀਤਾ
2: ਬਹੁਤ ਚਾਹੀਦੀ ਹੈ। ਓਮ
0: ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ।

ਸਤਿ ਸ਼੍ਰੀ ਅਕਾਲ।

ਤੀਸਰਾ ਮਹੱਲਾ ਪਹਿਲਾ ਧਨ ਸੁਕਾਲ ਕਲਮ ਧਨ ਧਨ ਪਾਂਡਾ ਧਨ ਮਸ ਧਨ ਲਿਖਾ ਰੀ ਨਾਨਕ ਜਿੰਨਾ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੈ ਹੋਏ ਤੂੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹਿ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸੱਚ

ਆਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜੰਦਨ ਕਰ ਕੇ ਕੀਤੀ ਰਾਤ।

ਪਾਇਆ ਮਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮੰਚਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ। ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ, ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਖਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹ ਤੁਦ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੇ ਤੁਦ ਜੀ, ਸੇ ਜਨ ਜਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇ

ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂੰ ਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦਿੱਤੇਵਾਨ ਸੌ ਦਵਰ ਕਰ ਕਾਟ ਦਇਓ ਅਸ ਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ

ਲਹੁ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਅੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਸਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ

ਕਹਿ ਚਾਉ ਪਈ ਸਮ ਸਤਰੈ ਸੈਸ ਬਣੀ ਜੈ ਅਰਧ ਸੈਸ ਫੁਨ ਤੀਨ ਕਹੇ ਜੈ ਭਾਦੋ ਸੁਧੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰੱਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਿਤ ਪਰਿਯ ਚੁਨ ਚੁਨ ਸਤਰ ਹਮਾਰੇ ਮਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿਓ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗਿਆਏ। ਅਬ ਮੈਂ ਕਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ।

ਸ਼ਾਹੀ ਦਸਵੀਂ ਪ੍ਰਧਾਨ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ, ਸਤਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤੇ ਸਹਿ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਆਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: सिंह जी नहीं सिंह जी
1: का

0: तेगा गाली बाबा भूला सिंह दी नहीं सिंह दी दा
1: बोले।

ਸ੍ਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਸ਼ਹਿਰ ਪੰਜਾਬ।

0: पीर दसवें पातशाह साहेब श्री गुरु गोबिंद सिंह जी महाराज
1: बोले।

కృపాన్ కలిగిదర్ స్వామి దాని శరీర గురు గోవింద్ సింగ్ నిమా.

0: ਤੁਸੀਂ
1: ਮੈਨੂੰ ਨਹੀਂ ਬੱਚਿਆਂ ਨੂੰ ਪੁੱਛਿਆ, ਇਹਨਾਂ ਨੂੰ ਆਉਂਦਾ ਹੋਏਗਾ, ਬਾਬਾ ਜੀ ਨੂੰ ਆਉਂਦਾ ਹੋਏਗਾ ਜਿਹੜੀ ਅੰਮ੍ਰਿਤ ਕੀਰਤਨ, ਅੰਮ੍ਰਿਤ ਕੀਰਤਨ ਇਹਦੇ 'ਚ
2: ਸਦਾ ਰੱਖੋ ਸ਼ਰਨਾਈ,
1: ਇਹਦੇ 'ਚ ਅੰਮ੍ਰਿਤ ਕੀਰਤਨ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਡਾਇਰੀ ਰੱਖਦੀ ਹਾਂ ਨਾ, ਅਤੇ ਫਿਰ ਮੈਨੂੰ ਪਤਾ ਨਹੀਂ ਹੈ ਬੇਟਾ, ਤਾਂ ਮੈਂ ਉੱਨੀ ਦੇਰ ਪੜ੍ਹ ਲੈਂਦੀ ਹਾਂ।
0: ਆ ਹੋ ਗਿਆ ਜੀ, ਉਸ ਤੋਂ ਅਗਲਾ

0: ਵਾਹਿਗੁਰੂ ਜੀ ਕੀ
1: ਫਤਿਹ। ਆਜੋ
2: ਲੱਗਦਾ ਇੱਕ ਛੋਟਾ ਜਿਹਾ ਲੇਖ ਹੈ ਨਾ ਸੰਤ ਨਾਮ ਲਾ, ਠੀਕ ਹੈ,
0: ਹਾਂਜੀ।

صفتك سمدي نور عرشه اور صاحب کی ہے ڈٹھے سچے

Man,

ਕਰ

ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ ਸਾਧ

ਸਤਿ ਸਾਹ।

चंदन का बीज लेना भी देवा भरेड़ियों का

ಸಹಜ

ਗਿਆਨ ਹੋਵੇ ਪਰ ਪਿੰਨ ਗਿਆਨ ਨਾ ਹੋਵੇ ਪਰ ਪਿੰਨ ਗਿਆਨ ਨਾ ਹੋਵੇ ਪਰ ਪਿੰਨ ਗਿਆਨ ਨਾ

ಸ್ವಾಗತ.

Thank you.

जय तारे बजे जय तारे बजे।